ਆਵੇ ਖਾਪ ਖਬਰੈ ਬਿਨਾ ਸੰਤੋਖ ਨਹੀਂ ਕੋ ਰਾਜਾਏ ਸੁਪਨ ਮਨੋਰਥ ਬ੍ਰਿਤੇ ਸਭ ਕਾ ਜਾਏ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨ ਹਰ ਇਸ ਕੈ ਹਾਥ ਕਹਾ ਵਿਚਾਰ।

ਰਾਸ਼ਟਰਪਤੀ ਸੰਤ ਕਾ ਦੁਖਨ ਆਰਜਾ ਘਟਾਏ, ਸੰਤ ਕਾ ਦੁਖਨ ਜਮਤੇ ਨਹੀਂ ਛੁਟਾਏ, ਸੰਤ ਕਾ ਦੁਖਨ ਸੁਖ ਸਭ ਜਾਏ, ਸੰਤ ਕਾ ਦੁਖਨ ਨਰਕ ਮਹਿ ਪਾਏ, ਸੰਤ ਕਾ ਦੁਖਨ ਮਤ ਹੋਏ ਮਲੀਨ, ਸੰਤ ਕਾ ਦੁਖਨ ਸੋਭਾ ਤੇ ਹੀਨ, ਸੰਤ ਕੇ ਹੱਥੇ ਕੋ ਰੱਖੈ ਨਾ ਕੋਏ, ਸੰਤ ਕਾ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰਾਏ, ਨਾਨਕ ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੇ ਦੁਖਣ ਤੇ ਮੁਖ ਪਵੈ, ਸੰਤ ਕੇ ਦੁਖਣ ਕਾਗਜੋਂ ਲਵੈ, ਸੰਤ ਕੇ ਦੁਖਣ ਸਰਪ ਜੁਣ ਪਾਏ, ਸੰਤ ਕੇ ਦੁਖਣ ਤਿਰਗ ਜੁਣ ਕਿਰਮਾਏ, ਸੰਤ ਕੇ ਦੁਖਣ ਤਿਸਨਾ ਮਹਿ ਜਲੈ, ਸੰਤ ਕੇ ਦੁਖਣ ਸਭ ਕੋ ਛਲੈ, ਸੰਤ ਕੇ ਦੁਖਣ ਤੇਜ ਸਭ ਜਾਏ, ਸੰਤ ਕੇ ਦੁਖਣ ਨੀਚ ਨੀਚਾਏ, ਸੰਤੋਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ, ਸੰਤ ਕਾ ਨਿੰਦਕ ਮਹਾਂ ਅਤਾਈ, ਸੰਤ ਕਾ ਨਿੰਦਕ ਖਿਣ ਟਿਕਣ ਨਾ ਪਾਈ, ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਿਆ, ਸੰਤ ਕ ਨਿੰਦਕ ਰਾਜ ਤੇ ਹੀ ਨਵ, ਸੰਤ ਕ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਬ ਜੋਗ, ਸੰਤ ਕੇ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਉਸਕਾ ਭੀ ਹੋਏ ਮੁਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਣ ਲੱਗ ਗਏ, ਸੰਤ ਕੇ ਦੁਖੀ ਕੋ ਸਭ ਤਿਆਗ ਗਏ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਉਦਿਆਨ ਬ੍ਰਹਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਅੰਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਚਨਾ ਹੈ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਨਾ ਰੱਖਣ ਹਾਰੂ, ਨਾਨਕ ਸੰਤ ਭਾਵੈ ਤਾਂ ਲੈ ਉਬਾਰੂ, ਸੰਤ ਕਾ ਦੁਖੀ ਇਉਂ ਬਿਲ ਲਾਏ, ਜੋ ਜਲ ਬਿਹੂਨ ਮੱਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇਦਨ ਨਹੀਂ ਧਰਾਪੈ, ਸੰਤ ਕਾ ਦੁਖੀ ਛੁੱਟਾ ਅਕੇਲਾ, ਜੋ ਬੁਆੜ ਤਿਲ ਖੇਤ ਮਾਹੇ ਦੁਹਿਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਤੁਰ ਹੀ ਪਿਆ, ਕਿਰਤ ਨਿੰਦਕ ਤੁਰ ਹੀ ਪਿਆ, ਨਾਨਕ ਜੋਤ ਭਾਵੈ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਕੋ ਦੁਰਗਹਿ ਮਿਲਸ ਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕਾ ਦੁੱਖ ਨਾ ਤ੍ਰਿਸ਼ਟਾ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮਿੱਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸਕੇ ਉਹ ਕਰਨ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਵਹੁ ਸਾਸ ਗਿਰਾਸ, ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ,

0: ਬਡ ਭਾਗੀ ਨਾਨਕ ਜਨ ਸੇ ਸ਼ਲੋਕ ਤਜਹੋ ਸਿਆਨ
1: ਅਸੁਰ ਜਨ ਹੋ ਸਿਮਰਹੁ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕਹਿ ਦੀਐ ਰਹਿ ਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰਾ ਰਾਖਾ ਏਕੋ ਆਪ ਮਾਨੁਖ ਕਹਿ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗੈ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹ ਜੀਓ ਨੈਨ ਹੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚੱਲੋ ਮਾਰਗ ਗੋਬਿੰਦ ਮਿਟਹਿ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲਹਿ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ ਏਕੋ ਏਕ ਏਕ ਪਛਾਨੈ ਐਤਵਤ ਕੀ ਉਹ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਨ ਹੋ ਤ੍ਰਿਸ ਨਾਮ ਬੁਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਨੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮਹਿ ਸੋਈ ਨਿਰਬਾਨ ਏ ਕੂਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੂਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣੀ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਅਮਨ ਜਾਮਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗ ਤਰਚ ਥਾਪ ਉਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਭੇਵ ਪੁਰਖ ਪਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨ ਕੀ ਸੇਵਾ ਸੋਈ ਲਾਗਾ ਜਿਸ ਨੋ ਕਿਰਪਾ ਕਰਹਿ ਬਡ ਭਾਗਾ ਨਾਮ ਜਪ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਾਨੇ ਆਏ ਆਪ ਸਕਵ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੈ ਸਿਮਰਨ ਉਦਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਨੀ ਲੋਚਾ ਕੋਏ, ਤਿਸ ਬਿਨ ਨਾਹੀ ਤੇਰਾ ਕਛ ਕਾਮ, ਗਤ ਨਾਨਕ ਜਾਪੇ ਇਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛੁ ਤਿਸ ਕਾ ਦੀਆ ਦਰਬੈ, ਅਤਿ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੈ ਗਾਵਾਰ, ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ, ਨਾਨਕ ਸੋਜਨ ਸਦਾ ਰੋਗ। ਜਿਉ ਮੰਦਰ ਕਉ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੈ ਸੁਥੰਮਨ, ਜਉ ਪਾਖਾਣ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ, ਜਿਉ ਮਹਾਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਛੋ ਧੂਰ। ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇ ਮਨਹਾਰ, ਅਵ ਤਿਆਗ ਤੂੰ ਤਿਸੈ ਚਤਾਰ। ਜੋ ਕਛੁ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰਹਿ ਜਾਨ, ਕੌਣ ਬਸਤਾਈ ਤੇਰੈ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਸੇ ਤੀ ਕਰ ਜਾਹੇ। ਜੇ ਸੋ ਵਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਾ ਜਬ ਮਾਨ ਦੇਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋ, ਲਾਦ ਖੇਪ ਸੰਤੈ ਸੰਚਾਲ, ਅਵਰ ਤਿਆਗ ਬਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖੂ ਜਲ ਹਰ ਦਰਗਹਿ ਸੋਏ, ਹੋਵਾ ਪਾਰ ਬਿਰਲਾ ਵਾਪਾਰਾ, ਨਾਨਕ ਤਾ ਕਹਿ ਸਭ ਬਲਿਹਾਰਾ, ਚਰਨ ਸਾਧ ਕੇ ਤੋਏ ਤੋਏ ਪੀਓ, ਅਰਪ ਸਾਧ ਕਉ ਆਪਣਾ ਜੀਓ। ਸਾਧ ਕੇ ਧੂਰ ਕਰਹੋ ਇਸਨਾਨ, ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਉਠ ਗਈ ਸੰਤਹਿ ਦਰ ਆਇਆ, ਸਰਬ ਸੁਖ ਨਾਨਕ ਤੇਹ ਪਾਇਆ। ਮ੍ਰਿਤਕ ਕਉ ਜੀਵਾਲਨ ਹਾਰ, ਭੁੱਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਛੁ ਤਿਸ ਕਾ ਉਹ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਐ ਤੇਹੋ ਲੋਏ, ਜਾ ਕੈ ਹਿਰਦੈ ਇਕੋ ਹੋਏ, ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤਾ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਿਨ ਸੱਚ ਸਮਾਤਾ। ਸਲੋਕ ਰੂਪ ਨਰੇਖ ਨਰੰਗ ਕਿਛ, ਤ੍ਰਿਹੋ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮਹਿਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛੁ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨਰਾਓ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀ ਹੈ ਘਰ ਤਾਕੈ, ਰਾਜ ਮਹਿ ਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ। ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣਾ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵਹਿ ਸੇ, ਤਿਹੋ ਗੁਣ ਮਹਿ ਜਾ ਕੋ ਪਰਮਾਏ, ਜਨਮ ਮਰੈ ਫਿਰਿਆ ਵੈ ਜਾਏ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾ ਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰਹਿ ਕਰੰਗ, ਨਾਨਾ ਵਿਦ ਕੀਨੋ ਵਿਸਥਾਰ, ਪ੍ਰਭਾ ਬਿਨਾਸੀ ਏਕ ਅੰਕਾਰ। ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ। ਨਾਨਾ ਵਿਦ ਕਰਬੰਤ ਬਨਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰਿ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲਾ ਆਕਾਰ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਧਰੇ ਸੁਨ ਸ੍ਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ। ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼। ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਣਾ ਹਾਰ, ਅਵਰਨ ਬੂਝ ਕਰਤ ਵਿਚਾਰ। ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋਤਿ ਸੁਭਾਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾਤ, ਜਿਨ ਬੂਝਿਆ ਤਸਾਇਆ ਸਵਾਦ। ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਓਏ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰਸੁਨ ਹਾਰ, ਪੂਜਾ ਸਤ ਸਤ ਸੇਵਦਾਰ। ਦਰਸੁਨ ਸਤ ਸਤ ਪੇਖਨ ਹਾਰ, ਨਾਮ ਸਤ ਸਤ ਧਿਆਮਨ ਹਾਰ। ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਨਤਾ। ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋ ਹੋਏ। ਸਤ ਸਰੂਪ ਹਿਰਦਾ ਜਨਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ। ਜਾ ਕਰ ਹਿਰਦਾ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਬਸਤ ਮਾਹੇ ਲੈ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿ ਨਾ ਜਾਈ। ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕਉ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕਉ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਹ ਸਾਸ ਮਾਰੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰਪਰ ਰਾਖੈ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤ ਮਿਤ ਕੋਏ ਨਾ ਲਾਖੈ। ਪ੍ਰਭ ਕੇ ਸੇਵਕ ਕੋ ਕੋ ਨ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰਾ ਲਸਕਰ ਕੋਟ ਲਾਖੈ। ਜਿਸ ਕਾ ਸਾਸ ਨ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ। ਮਾਰੈ ਨ ਰਾਖੈ ਔਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਤੇ ਹੋ ਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸਕੇ ਛਵਰ ਨਾਹੀਂ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰਿ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬੋਲਾ ਹੋ ਜਾਸ ਜੇਹਬਾ ਦਿਨ ਰਾਤ, ਪ੍ਰਭ ਆਪਣਾ ਜਨ ਕੀ ਨੀਂਦਾਤ, ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ। ਜੋ ਹੋਆ ਹੋਵਤ ਸੋ ਜਾਨੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹਿ ਏਕ ਨ ਜਾਨੋ, ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨੇ ਆਪਣਾ ਤਿਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵ ਹੈ, ਤਿਸ ਕੈ ਦਰਸ ਸਭ ਪਾਪ ਮਿਟਾਵ ਹੈ, ਅਵਰ ਸਿਆਨ ਸਗਲੀ ਛਾਡ, ਤਿਸ ਜਨ ਕੀ ਤੂੰ ਸੇਵਾ ਲਾਗ, ਅਮਨ ਜਨ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜਾ ਹੋ ਸਦ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ, ਸਤਿਗੁਰ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ, ਗੁਰ ਕਾ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ, ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਰਿਦਾ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਓ, ਅਨਕ ਬਾਰ ਗੁਰ ਕੋ ਬਲ ਜਾਓ, ਸਰਬ ਨਿਧਾਨ ਜੀ ਕਾ ਦਾਤਾ, ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਜਨ ਜਨਮਹਿ ਪਾਰ ਬ੍ਰਹਮ, ਏਕ ਹੈ ਆਪ ਨਹੀਂ ਕਛ ਭਰਮ, ਸਹਿਸ ਸਿਆਨ ਪਲਿਆ ਨਾ ਜਾਈਐ, ਨਾਨਕ ਐਸਾ ਗੁਰ ਬਡ ਭਾਗੀ ਪਾਈਐ, ਸਫਲ ਦਰਸਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਵੇ, ਸੁਨ ਕਰ ਬਚਨ ਕਰਨਾ ਗਾਨੇ, ਮਨ ਸੰਤੋਖ ਆਤਮ ਪਤੀ ਆਨੇ, ਪੂਰਾ ਗੁਰਾ ਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹਬਾ ਏਕ ਉਸਤਤ ਅਨੇਕ, ਸਤਿ ਪੁਰਖ ਪੂਰਨ ਵਿਵੇਕ, ਕਾਹੂ ਬੋਲਨ ਪਹੁੰਚਤ ਪ੍ਰਾਨੀ, ਅਗਮ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨ ਪਾਈ, ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ, ਸਾਧ ਬਲੇ ਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸੋ, ਜਾ ਕੈ ਮਨ ਪ੍ਰਗਟੇ ਗੁਣਤਾ, ਸੋ ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮਹਿ ਰਾਖੈ ਹਰ ਹਰੇਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤਹਿ ਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਅੰਧ ਭਇਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾਹ ਤਿਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਮਨ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ओत पोत रव्या रूप रंग पय प्रगा साध कै संग रच रचना अपनी कल तारी अनक बार नानक बलिहारी सलोक साधना चाल बिन भजन बिख्या सगली शार हर हर नाम कमावना नानक एहो धन सार अष्टपदी संत जना मिल कर हो बिचार एक सिमर नाम आधार अवर पाव सब मीत बिसार हो चरण कमल रिद मह उतार हो करण कारण सो प्रभ समरथ दृढ़ कर गह हो नाम हर वथ एहो धन संच होव हो भगवंत संत जना का निर्मल मंत एक आस रख हो मन माहे सर्ब रोग नानक मिट जाहे जैस धन कौ चार कुंट उठ ताव है सो धन हर सेवा ते पाव है जैस सुख कौ नित बाछ मीत सो सुख साधु संग प्रीत जैस सोभा कौ कर है भली करनी सा सोभा पज हर की सरनी अन को पावी रोग न जाए रोग मिटा हराव खुद लाए सर्ब निदान मह हर नाम निदान जप नानक दरगह परवान मन पर बुद्ध हो हर कै नाए दह दिस धावते आवै ठाए ताको बिघन न लागै कोए जा कर हृदय बसै हर सोए कल ताती ठंडा हर नाओ सिमर सिमर सदा सुख पाओ भव बिन स पूर्ण होए आस भगत पाए आत्म प्रगास तित कर जाए बसा बिनासी कहो नानक काटी जमफासी तत विचार कह जन साचा जन्म मरै सो काचो काचा आवागमन मिटै प्रभ सेव आप त्याग सरन गुरदेव और रतन जन्म का हुए उदार हर हर सिमर प्राण आधार अनक पाव न छूटन हारे सिमरित शास्त्र वेद बिचारे हर की भगत करहो मन लाए मन बंछत नानक फल पाए संग न चाल सुतेरा तना तू क्या लपटाव है मूर्ख मना सुत मीत कुटंबर बनता इनते कहो तुम कवन सनाथा राज रंग माया विस्थार इनते कहो कमन छुटकार असहस्ती रथ असवारी झूठा डंफ झूठ पासारी जिन दिए तिस बुझै ना बेगाना नाम विसार नानक पछताना गुर की मत तू लेहे आने भगत बिना बहु डूबे सियाने हर की भगत करहो मन मीत निर्मल होए तुम्हारो चीत चरण कमल रख हो मन माहे जन्म जन्म के किल बिख जाहे आप जप हो अवरा नाम जपाव हो सुनत कहत रहत गत पाव हो सार भूत सत हर को नाओ सहज सुभाए नानक गुन गाओ गुण गावत तेरी उतर समैल बिन सजाए हम बिख फैल होहे चिंत बसा सुख नाल सास ग्रास हर नाम समाल छाड़ स्यान सगली मना साध संग पाव है सच तना हर पूंजी संच करहो व्यवहार इहा सुख दरगह जयकार सर्ब निरंतर एको देख कहो नानक जा कै मस्तक लेख एको जप एको साला हे सिमर एको मन आहे के गुण गाओ अनंत मंतन जाप एक भगवंत एको एक एक हर आप पूर्ण पूर रहो प्रभ व्याप अनक विस्तार एक ते भय एक राध प्राचित गए मंतन अंतर एक प्रभ राता गुर प्रसाद नानक एक जाता श्लोक

ਅਸਪਦੀ ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਧ ਜਨਾ ਕੀ ਮਗ ਤੁਹੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋਟ ਏਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਬਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨਾਨ ਸਤਿਆਗ ਅੰਤਰ ਪ੍ਰਗਾਸ ਅੰਦਿਨ ਲਿਵਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨਮ ਮਰਨ ਦੂਖ ਭ੍ਰਮ ਗਇਆ ਇਸ਼ ਪੁਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰਾ ਜੇ ਘਾਲ ਨ ਭਾਨੈ ਸੋ ਕਿਉ ਬਿਸਰਾ ਜੇ ਕੀਆ ਜਾਨੈ ਸੋ ਕਿਉ ਬਿਸਰਾ ਜਿਨ ਸਭ ਕਿਛ ਦੀਆ ਸੋ ਕਿਉ ਬਿਸਰਾ ਜੇ ਜੀਵਨ ਜੀਆ ਸੋ ਕਿਉ ਬਿਸਰਾ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉ ਬਿਸਰਾ ਜੇ ਬਿਖ ਤੇ ਕਾਢਾ ਜਨਮ ਜਨਮ ਕਾ ਟੂਟਾ ਗਾਂਢਾ ਗੁਰਪੂਰਾ ਤਤ ਇਹ ਬੁਝਾਇਆ ਪ੍ਰਭਾਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੋ ਇਹੋ ਕਾਮ ਤਿਆਗ ਜਪਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹ ਨਾਮ ਜਪਾਵਹੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੂਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਨ ਅੰਤਰ ਹੀ ਸੁਆਉ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਕਸਾ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਇਆ ਗੁਰਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਤ ਦੀਨ ਦਇਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨਹੀਤ ਹਮ ਨਿਰਗੁਣੀ ਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈ ਕੁੰਠ ਮੁਕਤ ਮੋਖ ਪਾਏ ਇਕ ਨਿਮਖ ਹਰ ਕੇ ਗੁਣ ਗਾਏ ਅਨੇਕ ਰਾਜ ਭੋਗ ਬਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸਪਦੀ ਜਬ ਆਕਾਰ ਇਹੋ ਕਛ ਨ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚੇਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੈ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾ ਕਸੋਤ ਭਰਮ ਆਪਨ ਖੇਲ ਆਪ ਵਰਤੀਜਾ ਨਾਨਕ ਕਰਨਾ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਉ ਗਨੀ ਜਬ ਇਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ
जब आप है आप अपनी जोत तर है तब कमन निडर कमन कत डर अपन चलत आप करना हार नानक ठाकुर अगमा पार अविनाशी सुख अपन आसना तह जन्म मरण कहो कहा बिना सुना जब पूर्ण करता प्रभ सोए तब जम की त्रास कह हो किस होए जब अवगत गोचर प्रभेका तब चित्र गुप्त किस पूछत लेखा जब नाथ निरंजन गोचर गादे तब कौन छुटे कौन बंधन बाधे अपने आप ही अचरजा नानक अपन रूप आप ही उपरजा जह निर्मल पुरख पुरख पत होता तह बिन मैल कह हो क्या तोता जह निरंजन निरंकार निर्वाण तह कौन कौ मान कौन अभिमान जह स्वरूप केवल जगदीश तह छल छिद्र लगत कहो कीस जह ज्योत स्वरूपी ज्योत संग समावै तह किसै भूख कमन तृप्तावै करन करावन करना हार नानक करते का नाही सुमार जब अपनी शोभा अपन संग बनाई तब कमन माए बाप मित्र सुत भाई जह सर्ब कला पह प्रवीन तह वेद देव कहा को चीन जब अपन आप और तारा तो सगन पसगन कहा बिचारा जह अपन ऊच अपने आप नेरा तह कौन ठाकुर कौन कही अचेरा बिस्मन बिस्म रहे बिस्माद नानक अपनी गत जन हो आप जह छल छेद भेद समाया ऊहा किसा व्यापत माया आप सको आप है आदेश तेह गुण का नाही प्रवेश जह एक है एक एक भगवंता तह कौन चिंत किस लाग चिंता जह अपने आप पति यारा तह कौन कथा कौन सुनना हारा बहु बेअंत ऊच ते ऊचा नानक आप सको आप है पूजा जह आप रचियो प्रपंच कार तेहो गुण मह कीनो विस्थार पाप पुन्न तह पई कहावता को नरक को स्वर्ग बंछावता आल जाल माया जंजाल होम मोह परम पै भार दुख सुख मान अपमान अनक प्रकार कियो बखियान अपन खेल आप कर देखै खेल संकोचै तो नानक एकै जह अवगत भगत तह आप जह पसरा पासार संत प्रताप दुहु पाख का पह तनी उनकी शोभा उनहु बनी आप है कौतक कर अंध चोज आप है रस भोगन निर्जोग जिस भावै तिस आपन नाए लावै जिस भावै तिस खेल खिलावै बेसुमार था गणत तोला जब बुलाव हो त्यों नानक दास बुला श्लोक जी जंत के ठाकुरा पे वर्तन हार नानक एको पसरिया दूजा कह दृष्टार अष्टपदी आप कथा आप सुनना हार आप है एक आप विस्थार जात भावै ता श्रेष्ठ पाए अपना भाणा लय समाए तुम ते भिन्न नहीं किछ होए अपन सोत सब जगत परोए जा कौ प्रभ जियो आप बुझाए सच नाम सोई जन पाए सो समदर्शी तत का बेता नानक सगल श्रेष्ठ का जेता जी अजंत्र सबता का हाथ दीन दयाल अनाथ कुनाथ जैस राखा तिस कोय न मारा सो मुआ जिस मन हो बिसारा तिस तो जबर कहा को जाए सब सर एक निरंजन राय।

ਗੁਣ ਨਿਦਹਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭੂ ਪਰ ਹੋਵਤ ਕਿਰਪਾਲ ਆਪਣੇ ਕਰਤ ਬਜਾਨਾ ਆਪ ਅੰਤਰ ਜਾਮੀ ਰਹਿਓ ਬਿਆ ਪ੍ਰਤਪਾਲਾ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸਾ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਤਿਸਕੀ ਆਸਨ ਬਿਰਥੀ ਜਾਏ ਸੇਵਕ ਕਉ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਆਂਦਨ ਪੂਜਾ ਗੁਰ ਕੇ ਪੈਰ ਇਹ ਲੋਕ ਸੁ

ਮੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸਾ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪਹੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰਹੋ ਵਾਪਾਰੀ ਦਰਗਹਿ ਨਿਬਹਿ ਖੇਪਤ ਮਾਰੀ ਏਕਾ ਟੇਕ ਰੱਖੋ ਮਨ ਮਾਹੇ ਸਰਬ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਵਹਿ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰਾ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਈ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸਾ ਸੋ ਹੋਤ ਨਿਹਾਲ ਤਾ ਕੈ ਨਿਕਟ ਨਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਬਿਸਰਾਮ ਸੁਨ ਸਮਾਦ ਅਨਹਤ ਤਹਿ ਨਾਦ ਕਹਿਣ ਨ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਭਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਬੇਦ ਪੁਰਾਨ ਸਿਮ੍ਰਿਤ ਮਹਿ ਦੇਖ ਸਸੀਅਰ ਸੂਰ ਨਖਿਅਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣ ਹੈ ਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮਹਿ ਏਹੋ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮਾ ਸੰਤ ਜਨਾ ਕੈ ਹਿਰਦੈ ਸਭ ਧਰਮਾ ਸੰਤ ਜਨਾ ਸੁਣਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਮਨ ਨਿਕਟ ਕਮਨ ਕਹੀਐ ਦੂਰ ਪਿਆ ਪਾਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਾ ਸੋ ਆਪ ਹੀ ਸੁਨਾ ਆਮਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੈ ਮੱਧ ਲਿਪਤੋਰਾ ਹੈ ਜੋ ਕੁਛ ਕਹਿਣਾ ਸੋ ਆਪੇ ਕਹੈ ਆਗਿਆ ਵੈ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤਪੋਤ ਆਪਨ ਸੰਗਰਾਚ ਤਾ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾ ਸੋਝੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ

ਕਿਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾ

ਵਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਾਹ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ,
1: ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੀ ਵੱਡਾ ਡੀਠਾ ਹੋਏ।

ਰਹਾਉ ਸੱਚ ਨਾਮ ਕੀ ਤਿਲ ਵਡਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਉਹ ਮਰਾਏ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਏ

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸੇ, ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ।

ਪੰਜਵਾ ਕਾਹਿਰੀ ਮਨ ਚਿਤਵੈ ਉਦਮੰ ਜਾਂ ਅਹਰ ਹਰ ਜੀ ਉਪਰਿਆ ਸੈਲ ਪੱਥਰ ਮਹਿ ਜੰਤੁ ਪਾਏ ਤਾਂ ਕਰ ਜਿਕ ਆਗੈ ਕਰ ਧਰਿਆ।

ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛੈ ਬਚਰੇ ਛੜਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਹਰਤਿਆ ਵੈ ਹਰਤਿਆ ਵੈ ਤੁਰ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਪਾਉ ਸਭ ਗਵਾਸੀ।

ਮੈਡਾ ਸਾਈ ਜੋ ਤੋ ਪਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਨਾਦਾ ਮਨ ਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ।

ਕਾਰਨੈ ਜਿਨ ਹਰਿ ਸੇ ਭਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਿਰਨ ਕੋਏ।

ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਹਿਆ। ਪ੍ਰਣਮਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਨੁੱਖ ਦੇਹੁਰੀਆ,

ਸਰੰਜਾਮ ਲਾਗ ਪਾਉ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਤਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ

ਦਾਹਾ ਗਰੀਬਨ ਬਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹੇ ਲਿਹੋ ਬਾਰੇ ਕਬਿਉ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਅਮਰੀ ਦੁਸ਼ਟ ਸਭੈ ਤੁਮਕਾ ਬਹੁ ਆਪ ਹਾਥ ਦੇ ਮੋਹਿ ਬਚਾ ਬਹੁ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰ ਦੈ ਕਰਿਆ ਸਭ ਬੈਰਨ ਕੋ ਅੱਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਛਾਡੋ ਕੋਈ ਅਵਰਨ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹੱਦ ਮੁਝੇ ਅਬਰਿਆ ਮਰਨ ਕਾਲ ਕਾ ਤ੍ਰਾਸ ਨਵਰਿਆ ਊ ਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਧੁਜ ਜਿਉ ਕਰਿਹੋ ਰੱਛਾ ਰੱਖ ਲਿਹੋ ਮੋਹਿ ਰੱਖਣ ਹਾਲੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਮਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮ

ਤੂੰ ਸੰਕਟ ਸਭ ਟਾਰੇ। ਜੋ ਕੱਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨ ਹੈ। ਅੱਛਾ ਹੋਈ ਤਾਂ ਹੀ ਸਭ ਕਾਲਾ, ਦੁਸ਼ਟ ਅਰਿਠ ਠਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ। ਰਿਦੋ ਸਿੱਧੋ ਕਰਮ ਸਭ ਹੋਈ, ਦੁੜ ਛਾ ਛੋ ਸਕੈ ਨ ਕੋਈ। ਇੱਕ ਵਾਰ ਜਿੰਤ ਮੈਂ ਸੰਭਾਰਾ, ਕਾਲ ਫਾਸਤੇ ਤਾਹੂ ਬਾਰਾ। ਜਿਨ ਨਰ ਨਾਮ ਤਿਹਾਰੂ ਕਹਾ, ਦਰਦ ਦੁਸ਼ਟ ਦੁੱਖ ਤੇ ਰਹਾ। ਖੜਗ ਕੀਤ ਮੈਂ ਸਰਨ ਤਿਹਾਰੀ, ਆਪ ਹੱਥ ਦੈ ਲਿਹੋ ਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਆਂ ਕੋ ਛਾ ਕਰਤਾ। ਸ੍ਰੀ ਅਸਤੋਜ ਜਪਹਿ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਿਤ ਫਲ ਪਾਵੈ ਸੋਈ, ਦੁਖਨਤ ਸਭ ਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾਹੀ ਸੁਰ ਰਸ ਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤਰ ਤਾਂ ਆਵਈ। ਦੁਖ ਦਰਦ ਭਾਉ ਨਿਕਟ ਨੰ, ਤਿਨ ਨਰ ਕੇ ਰਹੈ ਹੋ। ਜੋ ਜਾ ਕੇ ਏਕ ਵਾਰ ਚਾਉ ਪਈ, ਕੋ ਕਹਿ ਚਾਉ ਪਈ। ਸੰਬਤ ਸਤਰਾ ਸਹਿਸ ਪੁਣ ਜੈ, ਅਰਧ ਸਹਿਸ ਪੁਣ ਤੀਨ ਕਹਿ ਜੈ। ਭਾਦਰਵ ਸੁਧੀ ਅਸ਼ਟਮੀ ਰਬ ਵਾਰਾ, ਤੀਰੁਸ ਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰ ਪਖਿਆਨੇ, ਤ੍ਰਿਯੰ ਚਰਿਤ੍ਰਈ ਮੰਤਰੀ ਭੂਪ ਸੰਵਾਦੇ। 405 ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਆਪ ਜੂੰ ਦੋਹਰਾ। ਦਾਸ ਜਾਨ ਕਰ ਦਾਸ ਪਰ, ਕੀਜੈ ਕਿਰਪਾ ਅਪਾਰ। ਆਪ ਹੱਥ ਦਾ ਰੱਖ ਮੋਹੇ, ਮਨ ਕ੍ਰਮ ਬਚਨ ਵਿਚਾਰ ਚਾਉ ਪਈ। ਮੈਂ ਨਗਨੇ ਸਹਿ ਪ੍ਰਤਮ ਨਾਉ, ਕਿਸ਼ਨ ਬਿਸ਼ਨ ਕਵ

ਸਾਹਿਬ ਮੈਂ ਦੱਸ ਤਿਹਾਂ ਦਾ ਜਾਨਪ ਨਾਮ ਜਿਨ ਵਾਜੂ ਆਪ ਕਰੋ ਹਮਰੇ ਸਮਕਾਜ ਤੁਮ ਹੋ ਸਭ ਰਾਜਨ ਕੀ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰ ਹੋ ਮੋਹੇ ਹਰ ਪਰਾਮੈ ਆਨੰਦ ਵਾਨ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿਨ ਕਰ ਥਾਰਾ ਦਸ ਜਾਣਦਾ ਹਾਂ ਤੂੰ ਬਾਰੋ ਹਮਰੇ ਸਾਂਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਵਿਦਨਾਨਾ

ਸੋ ਕਹੁ ਜਗ ਮਾਹਿ ਜੋ ਤੇ ਪ੍ਰਭ ਕੋ ਧਿਆਇ ਹੈ ਅੰਸੁਰ ਕੋ ਜਾਹਿ ਦੋਹਰਾ ਹਰ ਹਰਜਨ ਦੋਈ ਇਕ ਹੈ ਬਿਬਚਾਰ ਕੱਛ ਨਾਹੀ ਜਲ ਤੇ ਉਪਿਤਰੰਗ ਜਉ ਜਲ ਹੀ ਬਿਕਾ ਸਮਾਜ ਦੋਹਰਾ ਜਬ ਆਏ ਸ ਪ੍ਰਭ ਕੋ ਪਯੋ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੁਨਛੇ ਪਤੇ ਸਭ ਹੁਣ ਕਥ ਸੁਣਾਏ ਕਬਾਚ ਦੋਹਰਾ ਠਾੜ ਪਯੋ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਈ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋਹ ਕੋਟਕ ਬਿਸਨ ਮਹੇਸੋ ਕੋਟਿੰਦਰ ਬ੍ਰਹਮ ਕਿਤੈ ਰਾਕਸ ਕਰੋ ਰਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਾਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਮਿਆ ਸਭ ਸਕਨ ਕੋਈ ਸੰਮਤ ਸਤਰਹ ਸਹਸ ਪਚਾਵਨ ਹਾੜਵਦੀ ਪ੍ਰਥਮ ਸੁਖ ਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੌਂਕੇ ਚਰਨ ਤਰੁ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਓ ਰਾਗਵਰ ਕਥਾ ਪ੍ਰਸੰਗ ਸਾਧ ਸਾਧੁ ਜਾਨੋ ਨਹੀਂ ਬਾਸ ਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀ ਓ ਭਗਵਤ ਕਿਰਪਾ ਪ੍ਰਸਾਦ ਸਵਈਆ

ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਬਾਦ ਹਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵੜੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ

ਅਨੁਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੀ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ

ਕਲਾ ਕਰਤ ਹਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਬਾਜੇ ਅਨਦ ਸੁਨੋ ਵਡ ਭਾਗੀ ਅਹ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਤੁਣੀ ਸੱਚੀ ਬਾਣੀ ਸੰ

ਸਾਧਾਰੁ ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਤਾਰੋ।

ਹੋਈ, ਤਰਸ ਪਿਆ ਮਹਿਰਾ ਮਤ ਹੋਈ, ਸਤਿਗੁਰ ਸੱਜਣ ਨ ਮਿਲਿਆ, ਨਾਨਕ ਨਾ ਮਿਲੈ ਤਾਂ ਜੀ ਮਾਂ, ਤਨ ਮਨ ਸੀ ਮੈਂ ਹਰਿਆ, ਤਰਸ ਪਿਆ ਮਹਿਰਾ ਮਤ ਹੋਈ,

ਪਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕਹਿ ਜਮ ਕੇ ਦੂਤ ਨਾਹੀਂ ਤੇਰਾ ਛੱਡ ਜਾਹੇ ਪਾਉ ਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ।

ਸਭ ਸਾਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵਤ ਦਿਆਏ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹੇ ਬਾਜਾਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸ਼੍ਰਾਵਣੀ ਸੁਣਨਾ ਗੁਰ ਨਾਓ

ਰਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਸਤਸੰਗ ਜੀ ਉਸ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਕੀਰਤਨ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਤਸ਼ਾਹ ਜੀ ਸਰਵਣ ਕਰੋ ਜੀ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰ ਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
1: ਵਾਹਿਗੁਰੂ ਜੀ ਬੰਡੀਆਂ ਤੈ ਜਾਮੇ

0: ਕਾਦਰੇ ਤਮਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਛ ਵਿੱਚ ਸਬਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਬਾਈਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੂਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਪਾਵਨ ਸਾਜੇ ਨਿਵਾਜੇ ਹੋਏ ਖਾਲਸਾ ਜੀ ਦਾ ਆਦਿ ਤੋਂ ਲੈ ਕੇ ਜੀਵਨ ਸੀ, ਜੋ ਬਹੁਤ ਚੜ੍ਹਦੀ ਕਲਾ ਵਾਲਾ ਪੁਰਾਤਨ ਖਾਲਸੇ ਦਾ ਉਹ ਇਤਿਹਾਸ ਕਵੀ ਜੀ ਨੇ ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ ਆਪਣੇ ਸਾਹਮਣੇ ਰੱਖਿਆ ਹੈ। ਫਿਰ ਇਸ ਤਰ੍ਹਾਂ ਸਮੇਂ ਦੇ ਲਿਹਾਜ਼ ਨਾਲ ਜਦੋਂ ਰਾਜ ਆਇਆ ਮਿਸਲਾਂ ਦਾ, ਸਿੰਘ ਰਾਜੇ ਬਣੇ ਹੰਨੇ ਹੰਨੇ ਦੀ ਪਾਤਸ਼ਾਹੀ, ਉਸ ਵੇਲੇ ਵੀ ਆਪਸ ਵਿੱਚ ਬਹੁਤ ਜ਼ਿਆਦਾ ਥਵਾਕ ਸੀ, ਪ੍ਰੇਮ ਸੀ। ਪੰਜ ਸਿੰਘਾਂ ਦੀ ਜਿੱਥੇ ਲੋੜ ਪੈਂਦੀ ਸੀ ਕਿਸੇ ਨੂੰ ਕੋਈ ਕੰਮ ਕਰਨ ਵਾਸਤੇ, ਉੱਥੇ ਸੁਨੇਹਾ ਆਉਣ 'ਤੇ 30-30 ਸਿੰਘ ਜਾਂਦੇ ਸਨ, 25 ਸਿੰਘ ਨਾਲ ਉਂਝੀ ਜਾਂਦੇ, ਬਿਨਾਂ ਫੀਸ ਤੋਂ, ਬਿਨਾਂ ਕੁਛ ਲੈਣ ਦੇਣ ਤੋਂ। ਇੰਨਾ ਚਾਅ ਦੂਜੇ ਦਾ ਕੰਮ ਕਰਕੇ, ਇੰਨਾ ਇਤਫਾਕ, ਇੰਨਾ ਉਤਸ਼ਾਹ ਹੁੰਦਾ ਸੀ। 30-30 ਸਿੰਘ ਜਾ ਕੇ ਕਾਰਜ ਕਰਦੇ ਸੀ, ਪੰਜਾਂ ਦੀ ਲੋੜ ਹੁੰਦੀ ਸੀ, ਇੰਨਾ ਆਪਸ ਵਿੱਚ ਥਵਾਕ ਸੀ ਅਤੇ ਪੁਸ਼ਾਕਾਂ ਬਹੁਤ ਰਾਜ ਭਾਗ ਹੋਣ ਕਰਕੇ ਬਹੁਤ ਸੋਹਣੇ ਘੋੜੇ, ਸ਼ਸਤਰ, ਪੁਸ਼ਾਕੇ ਵੀ ਬਹੁਤ ਸੋਹਣੇ ਸਨ। ਕੋਈ ਕਿਸੇ ਤਰ੍ਹਾਂ ਦੀ ਕੋਈ ਕਜੂਸੀ ਨਹੀਂ ਕਰਦੇ ਸੀ ਪੁਸ਼ਾਕੇ ਬਣਾਉਣ ਲੱਗਿਆਂ। ਇਉਂ ਕਵੀ ਜੀ ਨੇ ਪਹਿਰਾਵੇ ਵੀ ਦੱਸੇ ਹਨ, ਅੱਗੇ ਹੋਰ ਦੱਸਦੇ ਨੇ ਪਹਿਰਾਵੇ ਉਹਨਾਂ ਸਿੱਖ ਰਾਜਿਆਂ ਦੇ, ਜਰਨੈਲਾਂ ਦੇ। ਰਾਮਗੜੀਆ ਹੋਇਆ, ਜੱਸਾ ਸਿੰਘ ਆਲੂਵਾਲੀਆ ਹੋਇਆ, ਹੋਰ ਜਰਨੈਲ ਸਨ ਜਾਂ ਹੋਰ ਜਿਹੜੇ ਰਾਜੇ ਸਨ ਆਪੋ ਆਪਣੇ ਇਲਾਕੇ ਵਿੱਚ, ਜਿਨ੍ਹਾਂ ਸ੍ਰੀ ਸਾਹਿਬ ਦੇ ਬਲ ਨਾਲ ਰਾਜ ਕਾਇਮ ਕੀਤਾ, ਮੁਗਲਾਂ ਨੂੰ ਨਾਸ ਕੀਤਾ, ਦੁੜਾਇਆ ਦੁਰਾਨੀਆਂ ਨੂੰ, ਅਤੇ ਫਿਰ ਧਰਮ ਦਾ ਰਾਜ ਕਾਇਮ ਕੀਤਾ। ਉਸ ਵੇਲੇ ਦਾ ਇਹ ਸਾਰਾ ਜਿਹੜਾ ਹੈ ਸੀਨ ਕਵੀ ਜੀ ਆਪਣੇ ਸਾਹਮਣੇ ਦੱਸ ਰਹੇ ਨੇ। ਕਿਹੋ ਜਿਹਾ ਜੀਵਨ ਸ਼ੈਲੀ ਸੀ ਖਾਲਸੇ ਦੀ, ਸਿੱਖਾਂ ਦੀ ਪੰਜਾਬ ਦੇ ਅੰਦਰ, ਇਹ ਪ੍ਰਸੰਗ ਆ ਜਿਵੇਂ ਅੱਗੇ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਵੰਡੀ ਅਤੇ ਜਾਮੇ ਅੰਗ ਰੱਖੇ ਕਾਦਰ ਤਮਾਮੋ।
0: ਸੋ ਜਿਹੜੇ ਜਾਮੇ ਚੋਲੇ ਹੁੰਦੇ ਸੀ, ਬਹੁਤ ਖੁੱਲ੍ਹੇ ਘੇਰੇ ਦੀਆਂ ਕਲੀਦਾਰ ਝੱਗੀਆਂ ਪਾਉਂਦੇ ਸੀ, ਇਸੇ ਤਰ੍ਹਾਂ ਹੀ ਸੋ ਕਲੀਦਾਰ ਹੀ ਕੁੜਤੇ ਹੁੰਦੇ ਸੀ ਜਾਮੇ। ਅਤੇ ਸਾਧ ਸੰਗਤ ਜੀ ਕਾਦਰੇ ਤਮਾਮ ਸਮੂਹ, ਇਸ ਤਰੀਕੇ ਨਾਲ ਜਿੰਨੇ ਵੀ ਚੋਲੇ ਹੁੰਦੇ ਸੀ ਸਾਰੇ ਇੱਕੋ ਜਿਹੇ ਪਾਉਂਦੇ ਸੀ।
1: ਤੀਸ ਤੀਸ ਚਾਲੀ ਚਾਲੀ ਗਜ ਹੂੰ ਲੋ ਰਚਤੇ,
0: ਇੰਨਾ ਕੱਪੜਾ ਲੱਗਦਾ ਸੀ ਪੁਸ਼ਾਕ 'ਤੇ, 30-30 40-40 ਗਜ ਦੇ ਜਿਹੜਾ ਪੁਸ਼ਾਕਾ ਬਣਦਾ ਸੀ ਇੱਕ ਜਰਨੈਲ ਦਾ, ਇੱਕ ਜਥੇਦਾਰ ਦਾ, ਕਿੰਨਾ ਕੱਪੜਾ ਲੱਗਦਾ ਸੀ।
1: ਲਿਮ ਖਬ ਦਰਿਆਈ ਕਨਾ ਵੇਜ ਤਾਸ,
0: ਹਾਂਜੀ ਤਾਸ, ਇਹ ਜਿਹੜੇ ਨਾਮ ਨੇ ਕੀਮ ਖਾਬ ਦਰਿਆਈ ਕਨਾ ਵੇਜ ਤਾਸ ਗੁਲਬਦਨ, ਇਹ ਸਾਰੇ ਰੇਸ਼ਮ ਦੇ ਕੱਪੜੇ, ਰੇਸ਼ਮ ਦੇ ਕੱਪੜੇ ਦੀਆਂ ਸਸਤਾ ਉਸ ਤੋਂ ਮਹਿੰਗਾ, ਉਸ ਤੋਂ ਮਹਿੰਗਾ, ਮਹਿੰਗੇ ਤੋਂ ਮਹਿੰਗਾ ਇਹ ਰੇਸ਼ਮ ਜਿਹੜਾ ਹੁੰਦਾ ਸੀ। ਕਈ ਤਰ੍ਹਾਂ ਦੀਆਂ ਕਿਸਮਾਂ ਇਹਦੀਆਂ ਸਨ, ਕੀਮ ਖਾਬ ਇਕੱਲਾ ਰੇਸ਼ਮ, ਦਰਿਆਈ ਫਿਰ ਦਰਿਆਈ ਰੇਸ਼ਮ ਹੁੰਦਾ ਸੀ, ਇਹ ਵੀ ਬਹੁਤ ਸੋਹਣਾ ਚਮਕੀਲਾ ਕੱਪੜਾ ਇਹਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਦਰਿਆਈ ਰੇਸ਼ਮ ਦਾ ਵਪਾਰ ਕਰਦੇ ਹੁੰਦੇ ਸੀ, ਲਾਹੌਰ ਜਾਂਦੇ ਹੁੰਦੇ ਸੀ। ਦਰਿਆਈ ਰੇਸ਼ਮ ਕਨਾ ਵੇਜ, ਇਹ ਵੀ ਇੱਕ ਰੇਸ਼ਮ ਦਾ ਹੀ ਕੱਪੜਾ। ਤਾਸ ਗੁਲਬਦਨ, ਇਹ ਗੁਲਬਦਨ ਆਦਿਕ ਰੇਸ਼ਮ ਦੇ ਹੀ ਨਾਮ ਨੇ ਵੱਖੋ ਵੱਖਰੇ। ਇਹ ਸਾਰੇ ਰੇਸ਼ਮ ਦੇ ਬਣੇ ਹੋਏ ਬਹੁਤ ਸੁੰਦਰ ਮਹਿੰਗੇ ਕੱਪੜੇ। ਤੀਹ ਚਾਲੀ ਚਾਲੀ ਗਜ ਦਾ ਇੱਕ ਪੁਛਾਕਾ ਹੁੰਦਾ ਸੀ।
1: ਛਟਨ ਅਤਲਸ ਆਦ ਸੱਚ ਤੇ,
0: ਇਸੇ ਤਰ੍ਹਾਂ ਬਹੁਤ ਸੁੰਦਰ ਕੱਪੜਾ ਸਾਟਨ ਦਾ। ਅਤਲਸ ਇਹ ਵੀ ਰੇਸ਼ਮ ਦੇ ਵਿੱਚੋਂ ਹੀ ਆ। ਸੱਚ ਤੇ ਇਹ ਬਹੁਤ ਇਸ ਤਰ੍ਹਾਂ ਕੱਪੜੇ ਇਕੱਠੇ ਕਰਕੇ ਸੋਹਣੇ ਸੋਹਣੇ ਪੁਛਾਕੇ ਬਣਾਉਂਦੇ ਸਨ।
1: ਪਰ ਤੱਕ ਤੂਨ ਪੱਠੇ ਗੋਟੇ ਤਿੱਲੇ ਜਰੀ ਜਰ ਕਰੀ,
0: ਸੋ ਉਹਨਾਂ ਦੇ ਉੱਪਰ ਫਿਰ ਬਹੁਤ ਸੋਹਣੇ ਸੋ ਫੀਤੇ ਬੰਨਦੇ ਹੁੰਦੇ ਸੀ ਅਤੇ ਗੋਟੇ ਲਾ ਕੇ ਤਿੱਲੇਦਾਰ ਜਰੀ ਖਰੀ ਰੇਸ਼ਮ ਦੇ ਬਸਤਰ ਦੀਆਂ ਜਰੀ ਵਾਲੇ ਬਹੁਤ ਸੋਹਣੇ ਤਿੱਲੇ ਕਢਾਈ ਹੁੰਦੀ ਸੀ।
1: ਕਾਰ ਹੋਤੀ ਅਨਗਨ ਕਾਰੀਗਰ ਖਚਤੇ,
0: ਅਨੇਕਾਂ ਤਰ੍ਹਾਂ ਦੀ ਉਹਦੇ ਉੱਪਰ ਕਢਾਈ ਹੁੰਦੀ ਸੀ, ਮੀਨਾਕਾਰੀ ਹੁੰਦੀ ਸੀ ਕੱਪੜਿਆਂ ਦੇ ਉੱਪਰ। ਜਿਵੇਂ ਹੁਣ ਮਸ਼ੀਨੀ ਯੁੱਗ ਆ ਗਿਆ ਵਾ ਅਤੇ ਬਹੁਤ ਤਰ੍ਹਾਂ ਦੀ ਸੋਹਣੀ ਕਢਾਈ ਹੁੰਦੀ ਹੈ, ਇਵੇਂ ਪੁਰਾਣੇ ਸਮਿਆਂ ਵਿੱਚ ਹੱਥਾਂ ਨਾਲ ਹੀ ਕੰਮ ਸਾਰਾ ਕਰਦੇ ਸੀ ਅਤੇ ਬਹੁਤ ਕਾਰੀਗਰ ਲੱਗਦੇ ਸੀ ਜਿਹੜੇ ਮਾਹਰ ਹੁੰਦੇ ਸੀ ਦਰਜੀ ਆਦਿ ਕੱਪੜਿਆਂ ਨੂੰ ਬਣਾਉਣ ਵਾਲੇ। ਉਹ ਕਵੀ ਜੀ ਦੱਸ ਰਹੇ ਨੇ ਸਾਧ ਸੰਗਤ ਜੀ ਕਿ ਅਣਗਣ ਕਾਰੀਗਰ ਖੱਚ ਤੇ, ਅਨੇਕਾਂ ਹੀ ਜਿਹੜੇ ਕਾਰੀਗਰ ਹੱਥਾਂ ਨਾਲ ਕੰਮ ਕਰਨ ਵਾਲੇ ਸੋ ਲੋਕ ਹੁੰਦੇ ਸੀ, ਸਿਉਣ ਪਰੋਣ ਵਾਲੇ, ਕਢਾਉਣ ਵਾਲੇ, ਕੱਢਣ ਵਾਲੇ ਕੱਪੜੇ ਨੂੰ, ਉਹ ਅਨੇਕਾਂ ਹੀ ਕਾਰੀਗਰ ਲੱਗਦੇ ਸੀ ਇੱਕ ਇੱਕ ਪਛਾਕੇ ਨੂੰ ਬਣਾਉਣ ਵਾਸਤੇ।
1: ਐਸ ਹੀ ਸਿਲਵਰ ਦਸਤਰ ਸਿਰ ਪੇਚ ਕਲ,
0: ਇਸੇ ਤਰ੍ਹਾਂ ਹੀ ਸਿਰ ਦੇ ਉੱਪਰ ਵਾਲੀਆਂ ਜਿਹੜੀਆਂ ਦਸਤਾਰੇ ਪਹਿਨਦੇ ਸੀ ਉਹ ਮੁਖੀ ਜਥੇਦਾਰ ਰਾਜੇ, ਅਤੇ ਉਹ ਵੀ ਸਿਰ ਪੇਚ ਸੋਹਣੇ ਪੇਚ ਬਣਾ ਕੇ ਕਲਗੀ, ਸੋ ਜਿਵੇਂ ਸੋਹਣੇ ਉੱਪਰੋਂ ਪੇਚ ਕੱਢ ਕੇ ਫਿਰ ਬਣਾਉਣ ਲੱਗ ਗਏ ਸੀ ਜਦੋਂ ਰਾਜ ਆ ਗਿਆ।
1: ਦੁਬੱਟੇ ਗੋਟੇ ਹੀ ਸੈ ਖੱਚ ਤੇ,
0: ਪਰ ਕਲਗੀ ਲਾਉਂਦੇ ਸੀ ਅਤੇ ਜਿਗਾ ਆਦਿ ਖੰਭ ਜਿਹਾ ਜਿਹੜਾ ਗਹਿਣਾ ਸੋ ਇੱਕ ਹੁੰਦਾ ਬਹੁਤ ਸੋਹਣਾ ਉੱਪਰ ਲੱਗਾ ਚਿੱਟਾ ਖੰਭ ਜਿਹਾ ਜਿਵੇਂ ਫੋਟੋਆਂ 'ਤੇ ਆਪਾਂ ਵੇਹਨੇ ਹਾਂ, ਉਹ ਲਾਉਣ ਲੱਗ ਪਏ। ਦੁਪੱਟੇ ਗੋਟੇ ਹੀ ਸੈ ਖੱਚ ਤੇ, ਦੁਪੱਟੇ ਆਦਿਕ ਬਹੁਤ ਸੋਹਣਾ ਗੋਟੇ ਲਾ ਕਰਕੇ ਅਤੇ ਉਹਨਾਂ ਨੂੰ ਫਿਰ ਕਮਰ ਕਸੇ ਦੇ ਵੀ ਜਿਹੜੇ ਉਹ ਰੱਖਦੇ ਸਨ।

0: ਦਾ ਮੋਢਿਆਂ ਵਾਲੇ ਜਿਹੜੇ ਗਹਿਣੇ ਹੁੰਦੇ ਆ ਅਫੀਸਰਾਂ ਦੇ ਜਿਵੇਂ ਹੁੰਦੇ ਬਹੁਟੇ ਜੇ ਕੰਠੇ ਸੋ ਗਲ ਵਿੱਚ ਇਸ ਤਰ੍ਹਾਂ ਕੰਠੇ ਪਾਉਂਦੇ ਸੋਨੇ ਦੇ
1: ਮੋਤੀ ਮਾਲੇ ਮੁਰਕੀ ਤੁੰਗਲ ਬਾਲ ਬਾਲੇ
0: ਸਭ ਜੇ ਸੁਹਾਵ ਤੇ ਹਾਂਜੀ ਅਤੇ ਮੋਤੀਆਂ ਦੀਆਂ ਮਾਲਾ ਗਲਾਂ ਵਿੱਚ ਪਾਉਂਦੇ ਸੀ ਅਤੇ ਮੁਰਕੀ ਤੁੰਗਲ ਇਹ ਪੁਰਸ਼ਾਂ ਦੇ ਗਹਿਣੇ ਕੰਨਾਂ ਵਿੱਚ ਪਾਉਣ ਵਾਲੇ ਆਦਿਕ ਬਾਲੇ ਵਾਲੇ ਆਦਿਕ ਜਿਹਨੂੰ ਸਬਜੇ ਸੁਭਾਅ 'ਤੇ ਹਰੇ ਰੰਗ ਦੇ ਇਹ ਰਤਨ ਜਿਹੜੇ ਮੋਢਿਆਂ 'ਤੇ ਲਮਕਦੇ ਹੋਏ ਬੜੇ ਸੁੰਦਰ ਫਬਦੇ ਸਨ
1: ਪੇਟੀ ਤਲ ਤਲ ਵਾਰ ਗਾਤਰੇ ਪੱਥੇ ਕਟਾਰ
0: ਜਿੱਥੇ ਇਹ ਪਾਤਸ਼ਾਹੀ ਗਹਿਣੇ ਪਾਉਂਦੇ ਸੀ ਨਾ ਸੋ ਉੱਥੇ ਆਪਣੇ ਜਿਹੜੇ ਰਵਾਇਤੀ ਸ਼ਾਸਤਰ ਸੀ ਸਿਪਾਹੀ ਸੋ ਸਿਪਾਹੀ ਹੋਣ ਦੇ ਖਾਲਸਾ ਪੇਟੀ ਉਹ ਲੱਕ ਦੇ ਦੁਆਲੇ ਚੰਮ ਦੀ ਪੇਟੀ ਸੋ ਕਮਰ ਕਸੇ ਵਾਲੀ ਅਤੇ ਢਾਲਾ ਕੱਸਦੇ ਸੀ ਪਿੱਛੇ ਮੋਢਿਆਂ 'ਤੇ ਵੱਡਾ ਸੋਹਣਾ ਪਰਿਵਾਰ ਗਾਤਰੇ ਵੱਡੀ ਸ਼੍ਰੀ ਸਾਹਿਬ ਗਾਤਰੇ ਹੁੰਦੀ ਸੀ ਇਹ ਨਹੀਂ ਵੀ ਇਹ ਲਾ ਕੇ ਰੱਖ ਦਿਓ ਅਤੇ ਹੁਣ ਬਣ ਜਾਓ ਜੈਂਟਲਮੈਨ ਸੋ ਵੱਡੀ ਸ਼੍ਰੀ ਸਾਹਿਬ ਜਿਹੜੀ 3 ਫੁੱਟੀ ਉਹ ਹਰੇਕ ਦੇ ਘੱਟੋ ਘੱਟ ਗਾਤਰੇ ਹੁੰਦੀ ਸੀ ਪੱਥੇ ਕਟਾਰ ਕੰਧ ਪੈ ਕੁਵੰਡ ਬਾਜ ਹਾਥ ਪੈ ਬਹਾਵ ਸੋ ਪੱਥੇ ਕਟਾਰ ਅਤੇ ਤੀਰਾਂ ਦੇ ਪੱਥੇ ਹੁੰਦੇ ਸੀ ਦੂਜੇ ਮੋਢੇ 'ਤੇ ਅਤੇ ਕਟਾਰ ਜਿਹੜੀ ਹੈ ਇਹ ਵੀ ਕਮਰ ਕਸੇ ਦਾ ਸ਼ਾਸਤਰ ਆ ਗੁਪਤ ਸ਼ਾਸਤਰ ਹੁੰਦਾ ਵਾ ਬਹੁਤ ਨੇੜਿਓਂ ਵਾਰ ਜੋ ਦੁਸ਼ਮਣ ਕਰੇ ਬਹੁਤ ਨੇੜੇ ਆ ਕੇ ਅਤੇ ਉਦੋਂ ਵਾਰ ਹੁੰਦਾ ਸੀ ਲੱਕ ਦੇ ਵਿੱਚੋਂ ਕੱਢ ਕੇ ਅਤੇ ਲੱਕ ਵਿੱਚ ਹੀ ਵਾਰ ਇਹਦਾ ਹੁੰਦਾ ਹੈ ਇਹ ਕਟਾਰ ਆਦਿ ਕਮਰ ਕਸੇ ਵਿੱਚ ਰੱਖਦੇ ਸਨ
1: ਕੰਧ ਪੈ ਕੁਵੰਡ ਬਾਜ ਹੱਥ ਪੈ ਮੁਹਾਵਤੇ
0: ਪਾਤਸ਼ਾਹ ਵਾਲੀ ਠਾਠ ਬਾਠ ਰੱਖ ਕੇ ਸੋਹਣੀ ਅਤੇ ਕੰਧ ਪੈ ਮੋਢੇ ਦੇ ਉੱਪਰ ਧਨ ਖਬਾਣ ਇੱਕ ਮੋਢੇ 'ਤੇ ਧਨ ਖਪਾਇਆ ਹੁੰਦਾ ਸੀ ਅਤੇ ਇਸ ਤਰੀਕੇ ਨਾਲ ਬਾਜ ਹੱਥ ਪੈ ਬਹਾਵਤ ਅਤੇ ਦੂਜਾ ਬਾਜ ਜਿਹੜਾ ਸ਼ਿਕਾਰੀ ਪੰਛੀ ਹੈ ਇਹ ਆਪਣੇ ਹੱਥ 'ਤੇ ਬਿਠਾ ਕੇ ਰੱਖਦੇ ਸੀ ਗੁੱਟ 'ਤੇ ਇਹ ਬਾਜ ਬੈਠਾ ਹੁੰਦਾ ਸੀ ਇਹ ਉਹਨਾਂ ਦੇ ਜਿਹੜੇ ਸਾਡੇ ਜਰਨੈਲ ਸਨ ਜਾਂ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂਵਾਲੀਆ ਰਾਮਗੜੀਆ ਚੜ ਸਿੰਘ ਸ਼ੁਕਰ ਚੱਕੀਆ ਜਿੰਨੇ ਵੀ ਸਨ ਉਹ ਰੱਖਦੇ ਸੀ ਪਹਿਲਾਂ ਜਦੋਂ ਰਾਜ ਆਇਆ ਜਿੰਨੇ ਜਥੇਦਾਰ ਸਭ ਕੋਈ ਰੱਖ ਸਕਦਾ ਸਭ ਨੂੰ ਇਹ ਐਲਾਨ ਸੀ ਆਜ਼ਾਦੀ ਸੀ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਆ ਸੀ ਸੋ ਇਸ ਤਰੀਕੇ ਨਾਲ ਇਹ ਆਜ਼ਾਦੀ ਦੇ ਸਾਰੇ ਚਿੰਨ੍ਹ ਨੇ ਅਤੇ ਪੂਰਾ ਫਬਦੇ ਹੁੰਦੇ ਸਨ
1: ਇਹੋ ਪਹਿਰਾ ਬਹੁਤੋਂ ਰਾਜੇ ਸਰਦਾਰਨ ਕਾ
0: ਜਿਹੜੇ ਸਰਦਾਰ ਰਾਜੇ ਸੀ ਨਾ ਸਿੱਖ ਮੁਖੀ ਸੀ ਜਿਹੜੇ ਮਿਸਲਾਂ ਦੇ ਮੁਖੀ ਜਾਂ ਉਸ ਤੋਂ ਬਾਅਦ ਜਦੋਂ ਹੋਰ ਇਲਾਕਿਆਂ ਵਿੱਚ ਰਾਜ ਫੈਲ ਗਿਆ ਅਤੇ ਇਹ ਸਰਦਾਰਾਂ ਦਾ ਜਿਹੜੇ ਮੁਖੀ ਸੀ ਉਹਨਾਂ ਦਾ ਪਹਿਰਾਵਾ ਹੁੰਦਾ ਸੀ
1: ਅਤੇ ਉਹੀ ਰਾਣੀਆਂ ਕੇ ਹੋਤੇ ਜੇਵਰ ਅਮਾਵਤੇ
0: ਇਵੇਂ ਜਿਹੜੀਆਂ ਉਹਨਾਂ ਦੀਆਂ ਰਾਣੀਆਂ ਹੁੰਦੀਆਂ ਸੀ ਸੋ ਸਿੰਘਣੀਆਂ ਸਰਦਾਰਨੀਆਂ ਉਹਨਾਂ ਦੇ ਵੀ ਜੇਵਰ ਜਿਹੜੇ ਗਹਿਣੇ ਆਦਿਕ ਬਹੁਤ ਹੀ ਹੁੰਦੇ ਸੀ ਸਮਾਉਂਦੇ ਨਹੀਂ ਸੀ ਅੰਗਾਂ 'ਤੇ
1: ਸੌ ਸੌ ਗਜ ਮਹਿੰਗੇ ਕੇ ਲਹਿੰਗੇ ਥੇ
0: ਸੌ ਗਜ ਦੇ ਕੱਪੜੇ ਦੇ ਬਣੇ ਹੋਏ ਮਹਿੰਗੇ ਲਹਿੰਗੇ ਹੁੰਦੇ ਸੀ ਘੱਗਰੇ ਲਹਿੰਗੇ ਤੋਂ ਭਾਵ ਘੱਗਰਾ ਟਾਈਪ ਜੋ ਪੁਸ਼ਾਕ ਆ ਸੋ ਇਹ ਸੌ ਗਜ ਦੇ ਰਾਣੀਆਂ ਦੇ ਸਰਦਾਰਨੀਆਂ ਦੇ ਲਹਿੰਗੇ ਕਹਿੰਦੇ ਬਣਦੇ ਸਨ
1: ਪੇਸ਼ਵਾਜਾਂ ਥੀ ਦਰਾਜਾਂ ਗੋਟੇ ਜਰੀ ਤਿੱਲੇ ਡੋਰੀ ਲਾਵਤੇ
0: ਫਿਰ ਉਹਨਾਂ ਦੇ ਜਿਹੜੇ ਸੋ ਹੇਠਾਂ ਦੀ ਵਸਤਰ ਪਾਉਂਦੇ ਆ ਔਰਤਾਂ ਬੀਬੀਆਂ ਉਹ ਵੀ ਬਹੁਤ ਮਹਿੰਗੇ ਹੁੰਦੇ ਸੀ ਅਤੇ ਗੋਟੇ ਉਹਨਾਂ ਦੇ ਦੁਪੱਟਿਆਂ ਨੂੰ ਵੀ ਗੋਟੇ ਲੱਗੇ ਹੁੰਦੇ ਸੀ ਜਰੀਦਾਰ ਤਿੱਲੇ ਨਾਲ ਕਢਾਈ ਹੁੰਦੀ ਸੀ ਬਹੁਤ ਸੋਹਣੀ ਰੇਸ਼ਮ ਨਾਲ ਅਤੇ ਡੋਰੀ ਲਾਵ ਅਤੇ ਡੋਰੀਆਂ ਆਦਿਕ ਬਹੁਤ ਸੋਹਣੀਆਂ ਵੱਡੀਆਂ ਵੱਡੀਆਂ ਚੁੰਨੀਆਂ ਨਾਲ ਇਹ ਵੀ ਹੁੰਦੀਆਂ ਸਨ
1: ਇੱਕ ਵੀ ਪੁਸ਼ਾਕ ਜਾਕੋ ਬਖਸ਼ੇ ਤੇ ਪਾਕ ਸੋ
0: ਇੱਕ ਵੀ ਪੁਸ਼ਾਕ ਸਰਦਾਰ ਜਾਂ ਸਰਦਾਰਨੀ ਸੋ ਕਿਸੇ ਗਰੀਬ ਨੂੰ ਬਖਸ਼ ਦਿੰਦੀ ਸੀ ਪੁਰਾਣੀ ਹੋਣ 'ਤੇ ਪਿਛਲੇ ਰਾਜੇ ਆਉਂਦੇ ਸੀ ਵੀ ਜਿਹੜੀਆਂ ਆਪਣੀਆਂ ਪੁਸ਼ਾਕਾਂ ਹੁੰਦੀਆਂ ਸੀ ਉਹਨਾਂ ਨੂੰ ਸੁੱਟਦੇ ਨਹੀਂ ਸੀ ਉਹ ਗਰੀਬਾਂ ਨੂੰ ਦੇ ਦਿੰਦੇ ਹੁੰਦੇ ਸੀ ਵੀ ਇਹ ਹੁਣ ਪੁਸ਼ਾਕ ਹੋਰ ਨਵੀਆਂ ਪਾਉਣੀਆਂ ਜਦੋਂ ਬਣ ਗਈਆਂ ਨਵੀਆਂ ਸਵਾ ਲਈਆਂ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਹੋ ਗਈਆਂ ਪਹਿਲੀਆਂ ਅਤੇ ਇਸ ਤਰ੍ਹਾਂ ਵੀ ਇੱਕ ਵੀ ਪੁਸ਼ਾਕ ਕਹਿੰਦੇ ਸਿੰਘ ਜਿਹੜੀ ਪੁਸ਼ਾਕ ਇੰਨੀ ਪਾਉਂਦੇ ਸੀ ਨਾ ਆਪ ਤਾਂ ਉਹ ਚਲੋ ਘੱਟ ਹੀ ਪਾਉਂਦੇ ਹੋਣਗੇ ਇੰਨੀਆਂ ਭਾਰੀਆਂ ਭਾਰੀਆਂ ਪਾ ਕੇ ਫਿਰ ਘੋੜੇ ਕਿੱਥੇ ਚੱਲਦੇ ਆ, ਜੰਗ ਕਿੱਥੇ ਹੁੰਦੇ ਆ? ਇਹ ਜਦੋਂ ਕਿਤੇ ਮੇਨ ਪ੍ਰੋਗਰਾਮ ਹੁੰਦੇ ਉਦੋਂ ਹੀ ਪਾਉਂਦੇ ਹੋਣਗੇ, ਜੋੜ ਮੇਲਿਆਂ 'ਚ ਇਕੱਠਾਂ 'ਚ ਦਰਬਾਰ ਲੱਗਦੇ ਹੀ ਜਦੋਂ। ਪਰ ਇਹਦਾ ਭਾਵ ਇਹ ਸੀ ਵੀ ਕਹਿੰਦੇ ਇੱਕ ਵੀ ਪੁਸ਼ਾਕ ਦੂਜੇ ਰਾਜਿਆਂ ਦੀ ਦਿੱਤੀ ਤਾਂ ਕੁਝ ਨਹੀਂ ਸਵਾਰਦੀ ਸੀ ਗਰੀਬਾਂ ਨੂੰ, ਵੀ ਇੱਕ ਵੀ ਪੁਸ਼ਾਕ ਰਾਣੀ ਦੀ, ਆਪਣੀ ਸਿੰਘਣੀ ਦੀ, ਸਰਦਾਰਨੀ ਦੀ, ਜਾਂ ਸਰਦਾਰ ਦੀ ਜਿਹੜੀ ਪੁਰਾਣੀ ਹੋਈ ਇੱਕ ਵੀ ਪੁਸ਼ਾਕ ਜਾ ਕੋ ਬਖਸ਼ਾਂ 'ਤੇ ਪਾਕ ਸੋਊ, ਉਹ ਪਵਿੱਤਰ ਪੁਸ਼ਾਕ ਆਪਣੇ ਪਹਿਨੀ ਹੋਈ ਖਾਲਸੇ ਦੇ ਜਥੇਦਾਰਾਂ ਨੇ। ਕਿਉਂਕਿ ਨਾਮ ਬਾਣੀ ਦੇ ਰਸੀਏ ਵੀ ਹੁੰਦੇ ਸੀ, ਸੰਤ ਛਪਾਹੀ ਹੁੰਦੇ ਸੀ, ਉਹ ਤਾਂ ਪਵਿੱਤਰ ਹੀ ਹੁੰਦੀ ਹੈ ਨਾ। ਐਸੀ ਪੁਸ਼ਾਕ ਜਿਹਨੂੰ ਬਖਸ਼ ਦਿੰਦੇ ਸੀ, ਜਿਸ ਗਰੀਬ ਨੂੰ ਵੇਖ ਕੇ ਰਾਹ ਵਿੱਚ ਆਉਂਦੇ ਨੂੰ ਪੁਸ਼ਾਕ ਬਖਸ਼ ਦਿੰਦੇ ਸੀ, ਆਪਣੀ ਵੀ ਆਹ ਲੈ ਤੋ ਸੰਭਾਲ ਲੈ ਹੱਥ ਕਰ, ਅਤੇ ਜਿਹਨੂੰ ਉਹ ਪੁਸ਼ਾਕ ਦੇ ਦਿੰਦੇ ਸਨ।
1: ਅੱਗੇ ਤਾਂ ਕੀ ਚਾਰ ਪੰਜ ਸਾਚ ਖੂਬ ਬੀਸ ਹੈ,
0: ਉਹਦੇ ਇੱਕ ਪੁਸ਼ਾਕ ਦੀਆਂ ਅੱਗੇ ਕਹਿੰਦੇ ਵੀ ਚਾਰ ਤੋਂ ਪੰਜ ਪੁਸ਼ਾਕਾਂ ਬਣ ਜਾਂਦੀਆਂ ਸੀ, ਗਰੀਬ ਦੇ ਸਾਰੇ ਟੱਬਰ ਦੀਆਂ ਪੁਸ਼ਾਕਾਂ ਬਣ ਜਾਂਦੀਆਂ ਸੀ, ਜਾਂ ਚਾਰ ਤੋਂ ਪੰਜ ਬੰਦਿਆਂ ਦੀਆਂ ਪੁਸ਼ਾਕਾਂ ਬਣਦੀਆਂ ਸੀ। ਗਰੀਬ ਨੇ ਕੀ ਪਾਉਣੀ ਇੰਨੀ ਮਹਿੰਗੀ, ਉਦੋਂ ਤਾਂ ਧੁੱਪਦੀ ਵੀ ਨਹੀਂ ਹੋਣੀ ਉਹ। ਸੋ ਭਾਵ ਉਹ ਗਾਂਹ ਅੱਗੇ ਵੇਚ ਦਿੰਦੇ ਸੀ ਜਿਹੜੇ ਹੋਰ ਅਮੀਰ ਲੋਕ ਹੁੰਦੇ ਸੀ, ਕਿੰਨਾ ਕੁਝ ਉਹਦੇ ਉੱਪਰ ਲੱਗਾ ਹੁੰਦਾ ਸੀ, ਪੁਸ਼ਾਕ ਦੇ ਗਹਿਣਾ, ਗੱਟਾ, ਕਢਾਈ, ਤਿੱਲਾ। ਅਤੇ ਇਸ ਕਰਕੇ ਉਹ ਚਾਰ ਪੰਜ ਪੁਸ਼ਾਕਾਂ ਉਹਦੀਆਂ ਬਣ ਜਾਂਦੀਆਂ ਸੀ ਆਮ ਬੰਦਿਆਂ ਦੀਆਂ ਕਹਿੰਦੇ, ਅਤੇ ਉਹ ਇਸ ਤਰੀਕੇ ਨਾਲ ਖੂਬ ਬੀਸ ਹੈ, ਅਤੇ ਬਹੁਤ ਜ਼ਿਆਦਾ ਖੂਬ ਪ੍ਰਸੰਨ ਹੋ ਜਾਂਦਾ ਸੀ ਗਰੀਬ ਲੈਣ ਵਾਲਾ ਦਾਨ ਪੁਸ਼ਾਕ ਦਾ।
1: ਗਬ ਤੇ ਗਰੀਬ ਕੇ ਅਜੀਬ ਹੂੰ ਨਸੀਬ ਤਾਸ ਹੈ,
0: ਕਹਿੰਦੇ ਜਿਸ ਗਰੀਬ ਨੂੰ ਉਹ ਪੁਸ਼ਾਕ ਮਿਲ ਜਾਂਦੀ ਸੀ ਨਾ ਖਾਲਸੇ ਦੀ ਲਾਈ ਹੋਈ, ਵੀ ਖੂਬ ਚੰਗੇ ਮਨੋ ਉਹਦੇ ਨਸੀਬ ਕਰਮ ਜਾਗ ਪੈਂਦੇ ਸੀ, ਮਨੋ ਵੀ ਉਹਦੇ ਭਾਗ ਕਰਮ ਹੀ ਜਾਗ ਪਏ, ਅਤੇ ਇੰਨਾ ਉਹਨੂੰ ਉਹਦੀ ਵਰਤਤ ਹੁੰਦੀ ਸੀ ਪੁਸ਼ਾਕ ਦੀ, ਭਾਵੇਂ ਇੰਨੀ ਮਹਿੰਗੀ ਪੁਸ਼ਾਕ ਉਹ ਹੁੰਦੀ ਸੀ।
1: ਹੋ 30,012 ਕੀ ਲੋਕ ਦੀਸ ਹੈ,
0: ਲੋਕ ਵੇਖਦੇ ਹੁੰਦੇ ਸੀ ਉਹਨਾਂ ਪੁਸ਼ਾਕਾਂ ਨੂੰ ਪਾਈਆਂ ਨੂੰ, ਵੀ ਇਹ ਘੱਟ ਤੋਂ ਘੱਟ ਸਿਆਣੇ ਅੰਦਾਜ਼ਾ ਲਾ ਲੈਂਦੇ ਵੀ 1,000 ਤੋਂ 1,200 ਰੁਪਈਏ ਤੱਕ ਦੀ ਇਹ ਪੁਸ਼ਾਕ ਆ, ਇਦੋਂ ਘੱਟ ਨਹੀਂ ਬਣੀ। 1,000 ਤੋਂ 1,200 ਰੁਪਈਏ ਤੱਕ ਦੀ ਪੁਸ਼ਾਕ ਉਸ ਵੇਲੇ, ਅੱਜ ਦੇ ਕਿੰਨੇ ਹੋਣਗੇ ਵੇ, ਲੱਖ ਬਣ ਸਕਦੇ, ਇੱਦਾਂ ਲੱਖਾਂ ਤੋਂ ਵੀ ਵੱਧ, 12 ਲੱਖ ਤੋਂ ਵੀ ਵੱਧ ਦੀ ਪੁਸ਼ਾਕ ਹੋਵੇ, ਅਤੇ ਜਿਹਨੂੰ ਫਿਰ ਉਹ ਮਿਲਣੀ ਹੈ ਅਤੇ ਉਹਦੇ 'ਤੇ ਆਪੇ ਕਰਮ ਖੁੱਲ੍ਹ ਜਾਣੇ ਆ, ਭਾਗ ਜਾਗ ਪੈਣੇ ਆ, ਉਹਦੀ ਤਾਂ ਗਰੀਬੀ ਦੂਰ ਹੋਣੀ ਆ ਨਾ ਫਿਰ। ਤੋ ਇੰਨੀ ਕਹਿੰਦੇ ਮਹਿੰਗੀ ਉਹ ਲੋਕਾਂ ਦੇ ਵੇਖਣ ਵਿੱਚ ਇੰਨੀ ਮਹਿੰਗੀ ਪੁਸ਼ਾਕ ਹੁੰਦੀ ਸੀ।
1: ਅਬ ਚਾਰ ਦਮੜਿਓ ਕੀ ਪੋਸ਼ਿਸ਼ ਨਰੇਸ਼ ਧਾਰੇ,
0: ਹੁਣ ਕਹਿੰਦੇ ਮੈਂ ਵੇਖਦਾ ਵਾਂ ਜਿਹੜੇ ਹੋਰ ਰਾਜੇ ਨੇ ਨਾ, ਸੋ ਮਾੜੇ ਮੋਟੇ ਅੰਗਰੇਜ਼ਾਂ ਦੇ ਜਾਂ ਆਫੀਸਰ ਨੇ, ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਨੇ, ਅਤੇ ਜਾਂ ਹੋਰ ਜਿਹੜੇ ਆਪਣੇ ਸੂਰਿਆਸਤਾਂ ਦੇ ਰਾਜੇ ਨੇ, ਫਰੀਦਕੋਟੀਆ ਹੋਇਆ, ਪਟਿਆਲੇ ਵਾਲਾ, ਹੁਣ ਮੈਂ ਵੇਖਦਾ ਵਿਚਾਰ ਦਮੜਿਓ ਕਿ ਪੋਸ਼ਿਸ਼ ਨਰੇਸ਼ ਧਾਰਾ, ਇਹ ਜਿਹੜੇ ਮੇਨ ਰਾਜੇ ਆ, 4 ਕੁ ਰੁਪਈਆਂ ਦੀ ਪੁਸ਼ਾਕ ਜਿਹੜੀ ਬਣਾ ਕੇ ਸਵਾ ਕੇ ਪਾਉਂਦੇ ਹਨ।
1: ਗਿਆਨ ਚੁੜਨ ਨਾਏ ਪਾਏ ਬਖਸ਼ਿਸ਼ ਹੈ,
0: ਕਹਿੰਦੇ ਤਾਂ ਹੁਣ ਕਹਾਵਤ ਮੈਨੂੰ ਯਾਦ ਆ ਗਈ ਵੀ ਕਹਿੰਦੇ ਵੀ ਜਿਹੜਾ ਆਪ ਨੰਗਾ ਨਹਾਉਂਦਾ ਤਾਂ ਉਹ ਕੀ ਨਚੋੜੂਗਾ, ਸੋ ਉਹਦੇ ਤੋਂ ਬਖਸ਼ਿਸ਼ ਕੀ ਕਿਸੇ ਨੇ ਪਾ ਲੈਣੀ, ਉਹਨੇ ਕੀ ਨਚੂਜੀ, ਤੂੰ ਆਪਦੇ ਕੋਲ ਇੰਨੀ ਸਸਤੀ ਪੁਸ਼ਾਕ ਉਹ ਗਰੀਬਾਂ ਨੂੰ ਦਿੱਤੀ ਹੋਈ ਕੀ ਸਵਾਰੇਗੀ, ਕਹਿਣ ਦਾ ਭਾਵ
1: ਔਰ ਲੰਗ ਪੀਥੇ ਸਭ ਜੇਵਰ ਪੁਸ਼ਾਕ ਤਬ ਤਬ ਤੇ ਵਡੇਰੀ।
0: ਸੋ ਔਰ ਲੋਕ ਪੀਥੇ ਸਭ, ਸੋ ਹੋਰ ਵੀ ਜਿਹੜੇ ਹੋਰ ਲੋਕ ਸੀਗੇ ਨਾ, ਅਮੀਰ ਸਿੱਖ ਹੁੰਦੇ ਸੀ ਜਾਂ ਉਹ ਵੀ ਸਾਰੇ, ਸੋ ਹਾਂਜੀ ਜੇਵਰ, ਹਾਂਜੀ
1: ਜੇਵਰ ਪੁਸ਼ਾਕ ਤਬ ਧਾਰ ਤੇ ਵਡੇਰੀ,
0: ਉਸ ਵੇਲੇ ਉਹ ਵੀ ਗਹਿਣੇ ਆਦਿਕ ਪੁਸ਼ਾਕੇ ਬਹੁਤ ਸੋਹਣੇ ਮਹਿੰਗੇ ਮੁੱਲ ਦੀਆਂ ਪੁਸ਼ਾਕਾਂ ਪਹਿਨਦੇ ਸਨ ਜਿਹੜੇ ਛੋਟੇ ਵੀ ਸੋ ਸਰਦਾਰ ਹੁੰਦੇ ਸੀ।
1: ਵਰਸ ਵਸੀਰ ਹੈ,
0: ਸੋ ਪੂਰੇ ਫੱਬ ਕੇ ਰਹਿੰਦੇ ਸੀਗੇ ਅਮੀਰਾਂ ਵਜ਼ੀਰਾਂ ਦੀ ਨਿਆਈ।
1: ਮਹਾਰਾਜਾ ਰਣਜੀਤ ਸਿੰਘ ਜਦੀ ਧਿੰਗਾ ਧਿੰਗ,
0: ਜਦੋਂ ਫਿਰ ਇਹ ਮਿਸਲਾਂ ਦਾ ਵੇਲਾ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਜਦੋਂ ਉਹਦਾ ਰਾਜ ਆ ਗਿਆ ਲਾਹੌਰ 'ਤੇ, ਪਹਿਲਾਂ ਕਬਜ਼ਾ ਹੋਇਆ, ਫਿਰ ਹੌਲੀ ਹੌਲੀ ਗਾਂ ਅੰਮ੍ਰਿਤਸਰ 'ਤੇ ਹੋ ਗਿਆ, ਭੰਗੀ ਮਿਸਲ ਭੰਗ ਹੋ ਗਈ ਸੀ, ਸੋ ਸਾਰੇ ਗੁਜਰਾਂਵਾਲਾ ਏਰੀਆ ਪਹਿਲਾਂ ਤਾਂ ਉਹਨਾਂ ਕੋਲ ਸੀਗਾ, ਪਹਿਲਾਂ ਹੀ ਸੀਗਾ, ਤੋ ਇੱਧਰ ਸੋ ਸਿਆਲਕੋਟ ਆਦਿਕ ਉਹ ਸਾਰਾ ਕਬਜ਼ੇ ਵਿੱਚ ਹੋ ਗਿਆ ਅਤੇ ਫਿਰ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਨਹੀਂ ਹਾਰੂਗਾ ਕਿਤੋਂ। ਫਿਰ ਹੌਲੀ ਹੌਲੀ ਉਹਨੇ ਜਿਹੜੀਆਂ ਮਿਸਲਾਂ ਸੀ ਸਾਰੀਆਂ ਭੰਗ ਕਰ ਦਿੱਤੀਆਂ ਆਪਣੇ ਜ਼ੋਰ ਨਾਲ, ਤਿੰਗਾ ਤਿੰਗਾ। ਸੋ ਇਉਂ ਕਹਿ ਲਈਏ ਉਹਦਾ ਇੱਕੋ ਸੀ ਵੀ ਸਾਰੇ ਇੱਕੋ ਜਿਹਾ ਖਾਲਸਾ ਰਾਜ ਹੋਣਾ ਚਾਹੀਦਾ, ਕਿਸੇ ਨੂੰ ਕੋਈ ਕਮੀ ਨਹੀਂ ਮੈਂ ਰਹਿਣ ਦੇਵਾਂਗਾ। ਜਗੀਰਾਂ ਦੇ ਦਿੰਦੇ ਸੀ ਖੁੱਲ੍ਹੀਆਂ ਵੀ ਰਾਜ ਕਰੋ ਆਪਣੇ ਇਲਾਕੇ ਵਿੱਚ, ਤੁਹਾਨੂੰ ਜੁਗਾੜ। ਸੋ ਜਗੀਰ ਮਿਲੇਗੀ। ਅਲ ਇੱਕ ਪਾਤਸ਼ਾਹ ਹੋਣਾ ਚਾਹੀਦਾ ਕੌਮ ਦਾ, ਪੂਰਾ ਜ਼ਬਰਦਸਤ ਰਾਜ ਹੋਣਾ ਚਾਹੀਦਾ। ਸੋ ਮਹਾਰਾਜੇ ਰਣਜੀਤ ਸਿੰਘ ਜਦੀ ਧਿੰਗਾ ਧਿੰਗ, ਜਦੋਂ ਮਹਾਰਾਜੇ ਰਣਜੀਤ ਸਿੰਘ ਨੇ ਫਿਰ ਆਪਣੀ ਜੋਰਾ ਜੋਰੀ ਨਾਲ, ਆਪਣੀ ਜ਼ਬਰਦਸਤੀ ਨਾਲ, ਡਾਂਗ ਨਾਲ ਇਉਂ ਕਹਿ ਲਈਏ,
1: ਬਾਵਨ ਸੀ ਚਾਏ ਢਿੰਗ ਬਲ ਪੰਥ ਛੱਕ ਕੇ।
0: ਸੋ ਪੰਥ ਦਾ ਜਿਹੜਾ ਬਲ ਸੀ ਮਿਸਲਾਂ ਦਾ ਵੱਖੋ ਵੱਖਰਾ ਜਥਿਆਂ ਦਾ, ਉਹ ਬਾਵਨ ਅਵਤਾਰ ਵਾਂਗ, ਜਿਵੇਂ ਬਾਵਨ ਅਵਤਾਰ ਸੀ। ਸੋ ਉਹਨੇ ਬਲ ਰਾਜੇ ਦਾ ਜਿਹੜਾ ਬਲ ਸੀ ਉਹਨੂੰ ਧੱਕਤਾ ਸੀ ਪੈਰ ਰੱਖ ਕੇ ਪਤਾਲ ਦੇ ਵਿੱਚ, ਬਲ ਰਾਜੇ ਦਾ ਰਾਜ ਖਤਮ ਕਰ ਦਿੱਤਾ ਸੀ। ਉਲਟਾ ਲੈਣ ਨੂੰ ਫਿਰਦਾ ਸੀ ਇੰਦਰਪੁਰੀ ਵੀ, ਛੱਲ ਲਿਆ ਸੀ ਬਾਵਨ ਅਵਤਾਰ ਨੇ ਆ ਕੇ। ਸੋ ਇਵੇਂ ਬਾਵਨ ਅਵਤਾਰ ਵਾਂਗ ਕਹਿੰਦੇ ਭਾਵੇਂ ਸੀਤਾ ਸਮੁੰਦਰ ਕਾਦੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਛੋਟੇ ਜਿਹੇ ਘਰਾਣੇ 'ਚੋਂ ਉੱਠ ਕੇ ਉਹਨੇ ਸਾਰਿਆਂ ਨੂੰ ਆਪਣੀ ਜ਼ਬਰਦਸਤੀ ਨਾਲ, ਜ਼ੋਰੋ ਜ਼ੋਰ ਨਾਲ, ਬਲ ਨਾਲ, ਪੰਥ ਦਾ ਬਲ ਰੂਪੀ ਜਿਹੜਾ ਸੀ ਨਾ ਉਹਨੂੰ ਛਲਨਾ ਕੀਤਾ। ਸੋ ਬਲ ਪੰਥ ਹੈ ਕੱਛਕ ਹੈ, ਬਲ ਦਾ ਪੰਥ ਰੂਪੀ ਬਲ ਰਾਜੇ ਦਾ ਬਲ ਉਹਨੇ ਖਿੱਚ ਲਿਆ ਸੀ ਸਾਰਾ।
1: ਸਿੱਖ ਸਰਦਾਰ ਸੀ ਲਚਾਰ ਕੀਏ ਰਾਜ ਛੀਨ,
0: ਸਿੱਖ ਸਰਦਾਰ ਸੀਗੇ ਅੜੇ ਅੱਗੇ ਉਹਦੇ ਤੇ, ਉਹਨੇ ਰਾਜ ਖੋ ਕੇ ਸਾਰੇ ਲਚਾਰ ਕਰ ਦਿੱਤੇ ਸੀ ਬਿਨਾਂ ਰਾਜ ਤੋਂ।
1: ਲੀਨ ਨੀਤ ਰਾਵਣੀ ਸੁਰੀਤ ਮਹਾ ਮੱਚ ਕੇ,
0: ਸਾਰਾ ਰਾਜ ਆਪ ਆਪਣੇ ਕਬਜ਼ੇ ਵਿੱਚ ਕਰ ਲਏ ਸੀ ਸਾਰੇ ਇਲਾਕੇ, ਜਿਵੇਂ ਰਾਵਣ ਦੀ ਰਣਨੀਤੀ ਸੀ, ਰਾਜਨੀਤੀ। ਰਾਵਣ ਨੇ ਵੀ ਛੋਟੇ ਛੋਟੇ ਜਿੰਨੇ ਰਾਜੇ ਸੀ ਦੇਸ਼ ਦੇ ਸਾਰੇ, ਸੋ ਉਹਨਾਂ ਨੂੰ ਸਹੂਲਤਾਂ ਦੇ ਕੇ ਆਪਣੇ ਰਾਜ ਵਿੱਚ ਮਿਲਾ ਲਏ ਸੀ ਉਹਨਾਂ ਦੇ ਰਾਜ। ਸੋ ਤਾਂ ਬਲਵਾਨ ਸੀ ਰਾਵਣ ਵੀ, ਰਾਵਣ ਦੀ ਨੀਤੀ ਇਹਨੇ ਵਰਤੀ, ਕਹਿੰਦੇ ਸ਼ੇਰੇ ਪੰਜਾਬ ਨੇ ਅਤੇ ਵੱਡਾ ਮੱਛ ਜਿਵੇਂ ਮਗਰਮੱਛ ਹੁੰਦਾ ਛੋਟੇ ਮੱਛਾਂ ਨੂੰ ਖਾ ਜਾਂਦਾ ਸਮੁੰਦਰ 'ਚ, ਇਵੇਂ ਮੱਛ ਦੀ ਨਿਆਈ ਹੋ ਕੇ ਸਾਰੇ ਰਾਜ ਆਪਣੇ ਰਾਜ ਵਿੱਚ ਮਿਲਾ ਲਏ ਅਤੇ ਉਹਨਾਂ ਨੂੰ ਜਗੀਰਾਂ ਦੇ ਦਿੱਤੀਆਂ, ਉਹਨਾਂ ਨੂੰ ਸਨਮਾਨ ਦਿੱਤਾ।
1: ਐ ਪ੍ਰਤੀ ਸਿੱਖੀ ਭਾਰੀ ਧਰੈ ਪੈ ਬਿਥਾਰੀ,
0: ਭਾਵੇਂ ਕਹਿੰਦੇ ਇਹ ਕੰਮ ਉਹਨੇ ਕੀਤਾ ਹੈ, ਸਰਦਾਰਾਂ ਦਾ ਰਾਜ ਵੀ ਖੋਇਆ ਵਾ, ਕਈ ਇਹਨੂੰ ਮਾੜਾ ਗਿਣਦੇ ਆ, ਪਰ ਉਹ ਰਾਜ ਖੋ ਕੇ ਉਹਨੇ ਇੱਕ ਨਿਸ਼ਾਨਾ ਜਿਹੜਾ ਸਿੱਖੀ ਦਾ ਸੀ, ਸਿੱਖ ਧਰਮ ਨੂੰ ਫੈਲਾਉਣ ਦਾ ਸੀ, ਬਹੁਤ ਭਾਰੀ ਸਿੱਖੀ ਭਾਰੀ ਧਰੈ ਪੈ ਬਿਥਾਰੀ, ਇਹ ਪਰਪਰੇ ਵਿਸ਼ੇਸ਼ਤਾ ਹੀ ਸੀ, ਇੱਕ ਰਾਜ ਕਰਕੇ ਇੱਕ ਝੰਡੇ ਥੱਲੇ ਕਰਕੇ ਜਿਹੜੀ ਗੁਰੂ ਨਾਨਕ ਦੀ ਸਿੱਖੀ ਸੀ ਉਹਨੇ ਸਾਰੇ ਦੇਸ਼ ਵਿੱਚ, ਪੰਜਾਬ ਵਿੱਚ, ਧਰਤੀ ਜਿੱਥੋਂ ਤੱਕ ਉਹਦੀਆਂ ਹੱਦਾਂ ਸੀ ਉਹਨੇ ਬਹੁਤ ਭਾਰੀ ਉਹਦਾ ਵਿਸਥਾਰ ਕੀਤਾ, ਉਹਦਾ ਫੈਲਾਅ ਕੀਤਾ ਆਪਣੇ ਬਲ ਨਾਲ।
1: ਭਾਨ ਸਾਨ ਚਮਕਾਰੀ ਚਾਰੀ ਪੰਥ ਨਿਜ ਪੱਛ ਕੇ,
0: ਸੋ ਆਪਣੇ ਪੰਥ ਦਾ ਪੱਖ ਕਰਕੇ, ਪੂਰਾ ਗੁਰਸਿੱਖੀ ਦਾ ਸਿੱਖ ਧਰਮ ਦਾ ਪੱਖ ਲੈ ਕੇ, ਅਤੇ ਸਿੱਖੀ ਜਿਹੜੀ ਸੂਰਜ ਦੀ ਜਿਵੇਂ ਤੇਜ਼ ਹੁੰਦੀ ਹੈ ਨਾ ਧੁੱਪ ਸਾਨ 'ਤੇ ਲੱਗੀ ਹੋਈ, ਦੁਪਹਿਰ ਦੇ ਸੂਰਜ ਦੀ ਧੁੱਪ, ਇਉਂ ਸਿੱਖੀ ਚਮਕਾਈ ਸੀ ਉਹਨੇ ਚਾਰ ਛਪੇਰੇ, ਆਪਣੇ ਪੰਥ ਦਾ ਪੱਖ ਲੈ ਕੇ, ਪੰਥ ਦਾ ਪੱਖ ਵੀ ਪੂਰਾ ਕਰਦਾ ਸੀ, ਜੋ ਵੀ ਸ਼ਿਕਾਇਤ ਜਾਂਦੀ ਸੀ ਉਸ ਵੇਲੇ ਨਿਵਿਰਤ ਕਰਦਾ ਸੀ। ਸੋ ਇਸ ਤਰੀਕੇ ਨਾਲ ਪੰਥ ਨੂੰ ਉਹਨੇ ਵਟਾ ਨਹੀਂ ਲਾਇਆ ਕਿਸੇ ਤਰ੍ਹਾਂ, ਜੇ ਆਪ ਵੀ ਉਹਨੂੰ ਕੋਈ ਮਤਲਬ ਗੱਲ ਹੋਈ ਤਾਂ ਅਕਾਲੀ ਫੂਲਾ ਸਿੰਘ ਨੇ ਸੱਦ ਲਿਆ ਸੀ, ਅਤੇ ਉਹ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਤ ਦਾ ਸ਼ਰਧਾਲੂ ਰਿਹਾ, ਨਿਆਉਂਦਾ ਰਿਹਾ, ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿੰਮਦਾ, ਆਪਣੇ ਆਪ ਨੂੰ ਇਮਲੀ ਦੇ ਰੁੱਖ ਨਾਲ ਬਣਾ ਲਿਆ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ, ਇਸ ਖਾਲਸਾ ਜੀ ਜੇ ਮੈਂ ਗੁਨਾਹਗਾਰ ਹਾਂ ਤਾਂ ਮੈਨੂੰ ਸਜ਼ਾ ਦੇ। ਸੋ ਇਸ ਤਰੀਕੇ ਨਾਲ ਫਿਰ ਕਿਹਾ ਵੀ ਚਲੋ ਇੰਨੀ ਨਿਮਰਤਾ ਬੰਨ ਕੇ ਛੱਡ ਦਿੱਤਾ ਵੀ ਇਹ ਹੈ ਵੀ ਹਰਿਮੰਦਰ ਸਾਹਿਬ 'ਤੇ ਸੋਨਾ ਲਵਾਓ ਤੁਸੀਂ ਪਾਤਸ਼ਾਹ ਹੋ, ਫਿਰ ਉਹਨੇ ਸੋਨੇ ਦੀ ਸੇਵਾ ਕਰਨੀ। ਇਸ ਤਰ੍ਹਾਂ ਸਿੱਖੀ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ, ਮਾੜਾ ਜਿਹਾ ਰਾਜ ਆ ਗਿਆ ਅਤੇ ਉਸ ਵੇਲੇ ਗੁਰਸਿੱਖੀ ਗੁਰਮਤ ਭੁੱਲ ਜਾਵੇ। ਸਿੱਖੀ ਬਹੁਤ ਫੈਲਾਈ, ਸਭ ਤੋਂ ਪਹਿਲਾਂ ਪੰਜਾਬੀ ਗੁਰਮੁਖੀ ਦੇ ਕਾਇਦੇ ਜਿਹੜੇ ਸੀ ਉਹ ਫਾਰਸੀ ਅਰਬੀ ਦੇ ਹਟਾ ਕੇ ਅਤੇ ਉਹਨੇ ਗੁਰਮੁਖੀ ਦੇ ਊੜਾ ਐੜਾ ਜਿਹੜਾ ਸੀ, ਲੱਖਾਂ ਕਰੋੜਾਂ ਕਾਇਦੇ ਛਪਾਏ ਸੀ, ਕਈਆਂ 1 ਕਰੋੜ ਲਿਖਿਆ ਵਾ, ਵੀ ਘਰ ਘਰ ਵਿੱਚ ਇੱਕ ਕਾਇਦਾ ਜਿਹੜਾ ਹੋਣਾ ਚਾਹੀਦਾ, ਬਾਲ ਉਪਦੇਸ਼ ਹਰ ਇੱਕ ਬੱਚੇ ਦੀ ਜ਼ੁਬਾਨ ਅਤੇ ਸੁਰਤ ਸੰਭਾਲਦਿਆਂ ਪੰਜਾਬੀ ਆਉਣੀ, ਗੁਰਮੁਖੀ ਦੀ ਸੰਗਤ, ਫਿਰ ਗੁਰੂ ਕੀ ਬਾਣੀ ਪੜ੍ਹਨਗੇ। ਗੁਰੂ ਕੀ ਬਾਣੀ ਹਰ ਪ੍ਰਚਾਰਕਾਂ ਨੂੰ ਪੂਰਾ ਸਨਮਾਨ ਦਿੰਦਾ ਸੀ, ਅੱਗੇ ਆਵੇਗਾ, ਕਿੰਨਾ ਸਨਮਾਨ ਕਰਦਾ ਵਿਦਵਾਨਾਂ ਦਾ ਉਹ। ਅਤੇ ਇਸ ਤਰੀਕੇ ਨਾਲ ਸਾਧ ਸੰਗਤ ਜੀ ਸਿੱਖੀ ਭਲਾਈ ਜਿੰਨੇ ਵੱਡੇ ਇਤਿਹਾਸਕ ਸਥਾਨ ਨੇ, ਵੱਡੇ ਇਤਿਹਾਸ, ਸਾਰਿਆਂ ਦੇ ਨਾਲ ਜਗੀਰਾਂ ਲਵਾਈਆਂ, ਜਿੰਨੀਆਂ ਜਗੀਰਾਂ, ਬਹੁਤ ਜ਼ਿਆਦਾ ਜ਼ਮੀਨਾਂ, ਦੋ ਦੋ ਚਾਰ ਚਾਰ ਸੌ ਕਿੱਲਾ, ਘੱਟ ਤੋਂ ਘੱਟ ਸੱਠ ਸੱਠ ਸੌ ਸੌ ਕਿੱਲੇ ਨੇ ਜਿੰਨੇ ਇਤਿਹਾਸਕ ਸਥਾਨ ਨੇ। ਸ਼੍ਰੋਮਣੀ ਕਮੇਟੀ ਤਾਂ ਕਰਕੇ ਮਿੰਨੀ ਪਾਰਲੀਮੈਂਟ ਗਿਣੀ ਗਈ ਅੱਜ, ਸੌ ਬਹੁਤ ਵੱਡਾ ਬਜਟ ਹੈ ਸ਼੍ਰੋਮਣੀ ਕਮੇਟੀ ਨੂੰ। ਇਹ ਉਹਦੀਆਂ ਜਗੀਰਾਂ ਲਵਾਈਆਂ ਜ਼ਮੀਨਾਂ ਕਰਕੇ ਹੈ ਵੀ ਕੋਈ ਗੁਰੂ ਘਰਾਂ ਨੂੰ ਕਮੀ ਨਾ ਆਵੇ, ਨਾ ਕੋਈ ਲੰਗਰ ਕਿਤੇ ਰੁਕਣ, ਨਾ ਪ੍ਰਚਾਰ ਦੇ ਵਿੱਚ ਕੋਈ ਭਾਵ ਉਹਦਾ ਇਹ ਸੀ, ਹਰ ਕੋਈ ਲੋੜ ਆਏ ਬੰਦੇ ਦੀ ਪੂਰੀ ਹੋਵੇ ਗੁਰੂ ਘਰ, ਕੋਈ ਕਮੀ ਨਾ ਹੋਵੇ ਕਿਸੇ ਤਰ੍ਹਾਂ ਦੀ। ਇਸ ਤਰ੍ਹਾਂ ਸਿੱਖੀ ਕਹਿੰਦੇ ਉਹਨੇ ਬਹੁਤ ਫਲਾਈ,
1: ਬਾਰੀ ਸਿੱਖ ਲਾਰੀ ਹਰੰਕਾ ਨਿਸਾਸੀ ਦਿਖਾਰੀ।
0: ਸਿੱਖੀ ਰੂਪੀ ਬਗੀਚੀ ਉਹਨੇ, ਜਿਵੇਂ ਚੰਨ ਚਾਨਣੀ ਰਾਤ ਹੁੰਦੀ ਪੂਰਨਮਾਸ਼ੀ ਦੀ, ਅਤੇ ਉਹ 'ਚ ਬਗੀਚੀ ਚਮਕਦੀ ਆ ਨਾ ਚੰਨ ਦਾ ਪ੍ਰਕਾਸ਼ ਹੋਣ ਤੋਂ, ਇਵੇਂ ਸਿੱਖੀ ਰੂਪੀ ਜਿਹੜੀ ਬਗੀਚੀ ਸੀ ਉਹਨੇ ਖਿਲਾਰ, ਸੋ ਸਾਧ ਸਾਂਝੀ ਖਿਲਾ ਦਿੱਤੀ ਸੀ ਪੰਜਾਬ ਦੇ ਵਿੱਚ। ਸੋ ਇਹੋ ਜਿਹਾ ਉਹਦਾ ਰਾਜ ਸੀ।
1: ਗੰਗ ਧਾਰ ਸੀ ਪ੍ਰਚਾਰੀ ਹੰਸ ਡਾਰ ਸੀ ਸਮੱਚ ਕੈ।
0: ਉਹਨੇ ਗੰਗਾ ਦੀ ਧਾਰ ਵਾਂਗ ਸਿੱਖੀ ਜਿਹੜੀ ਫੈਲਾਈ ਸੀ, ਹੰਸ ਡਾਰ ਸੀ ਸਮੱਛਕ ਹੈ, ਅਤੇ ਸਿੱਖੀ ਜਿਹੜੀ ਸਿੱਖੀ ਰੂਪੀ ਬਗੀਚੀ ਪੁੰਨਿਆਂ ਦੀ ਰਾਤ ਵਾਂਗ ਜਿਵੇਂ ਖਿੜਦੀ ਐਵੇਂ ਖਿੜ ਗਈ ਸੀ, ਰੋਸ਼ਨੀ ਕਰ ਦਿੱਤੀ ਸੀ ਗੰਗਾ ਦੀ ਧਾਰ ਵਾਂਗ ਫੈਲਾਈ, ਅਤੇ ਹੰਸਾਂ ਦੀ ਜਿਵੇਂ ਉੱਜਲ ਡਾਰ ਉੱਡਦੀ ਹੋਵੇ ਨਦੀ ਦੇ ਉੱਪਰ ਉਹ ਫਬਦੀ ਹੈ, ਇਵੇਂ ਉਹਨੇ ਮਸ਼ਹੂਰ ਕੀਤੀ ਸਮੱਛ ਤੋਂ ਭਾਵ ਮਸ਼ਹੂਰ ਪ੍ਰਗਟ ਕੀਤੀ ਸਿੱਖੀ। ਹਰ ਕੋਈ ਸਿੱਖ ਬਣਨ ਲੱਗ ਗਿਆ ਆਪਣੇ ਆਪ ਹੀ, ਇੰਨਾ ਸਨਮਾਨ ਸਿੱਖੀ ਦਾ ਪਿਆਰ ਪ੍ਰੇਮ ਬਣ ਗਿਆ ਆਪਣੇ ਆਪ ਹੀ ਲੋਕਾਂ ਦੇ ਦਿਲਾਂ ਵਿੱਚ। ਸੋ ਇਹ ਵੀ ਉਹਨੇ ਜਿੱਥੇ ਉਹਨੇ ਰਾਜ ਇੱਕ ਕੀਤਾ ਉਹਨੇ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ, ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਬਹੁਤ ਜ਼ਿਆਦਾ ਕੀਤਾ ਵਾ। ਸੋ ਸਾਰਿਆਂ ਦਾ ਸਨਮਾਨ ਕੀਤਾ, ਜਿਵੇਂ ਜਿਵੇਂ ਕੋਈ ਪੋਸਟ ਸੀ ਧਾਰਮਿਕ ਅਹੁਦਿਆਂ ਦਾ, ਸੋ ਜਿਹਨੇ ਵੀ ਆ ਕੇ ਬੇਨਤੀ ਕੀਤੀ, ਦਿੱਲੀ ਦੇ ਗੁਰਦੁਆਰਿਆਂ ਦੇ ਪੁਜਾਰੀਆਂ ਨੇ ਜਾਂ ਸੁਣਿਆ ਵੀ ਉਹਨੇ ਬਹੁਤ ਜ਼ਿਆਦਾ ਜ਼ਮੀਨਾਂ ਲਾ ਦਿੱਤੀਆਂ ਗੁਰਦੁਆਰੇ, ਆਪਾਂ ਵੀ ਕੁਝ ਲੈ ਆਈਏ, ਇੰਨੇ ਇੰਨੇ ਗੁਰਦੁਆਰੇ ਆ, ਬੜੀ ਸਹੂਲਤਾਂ ਦੀ ਲੋੜ ਆ। ਉਹ ਜਦੋਂ ਦਿੱਲੀ ਦੇ ਪੁਜਾਰੀ ਆਏ ਲਾਹੌਰ ਦਰਬਾਰ ਲੱਗੇ 'ਚ ਪਤਾ ਕਰਕੇ, ਆਪ ਜੀ ਨੇ ਉਹਨਾਂ ਦੇ ਪਹਿਲਾਂ ਉੱਠ ਕੇ ਅਤੇ ਆਪਣੇ ਦਾੜੇ ਨਾਲ ਚਰਨ ਝਾੜੇ, ਕਿਹਾ ਧੰਨ ਭਾ ਇਤਿਹਾਸਕ ਸਥਾਨਾਂ ਦੇ ਸੇਵਾਦਾਰ ਆਏ, ਦਾੜੇ ਨਾਲ ਚਰਨ ਝਾੜੇ, ਅਤੇ ਫਿਰ ਉਹਨਾਂ ਨੂੰ ਕਿਹਾ ਵੀ ਜੋ ਚਾਹੀਦਾ ਦੱਸੋ ਕੀ ਹੁਕਮ ਹੈ। ਸੋ ਇਸ ਤਰ੍ਹਾਂ ਸਿੱਖੀ ਦੇ ਪਿੱਛੇ ਨਹੀਂ ਉਹ ਹਟੇ ਸ਼ੇਰੇ ਪੰਜਾਬ, ਅਤੇ ਕਵੀ ਜੀ ਉਸ ਵੇਲੇ ਦਾ ਇਤਿਹਾਸ ਸਾਨੂੰ ਦੱਸ ਰਹੇ ਨੇ, ਸਾਹਸ ਭਾਵੇਂ ਪਾਤਸ਼ਾਹੀ ਵੀ ਆਈ ਸੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਸੀ। ਇੱਥੇ ਸਮੇਂ ਦੀ ਸਮਾਪਤੀ ਹੈ, ਆਓ ਹਫ਼ਤਾਵਾਰੀ ਗੁਰਮਤਿ ਸਮਾਗਮ ਨਾਮ ਸਿਮਰਨ ਸਮਾਗਮ, ਗੁਰਮੁਖਾਂ ਦੀ ਰਸਨਾ ਤੋਂ ਨਾਮ ਸਿਮਰਨ ਨਾਲ ਜੁੜੀਏ, ਹੋਰ ਵੀ ਲਾਹੇ ਪ੍ਰਾਪਤ ਕਰੀਏ ਜੀ।
1: ਬਾਰੀ ਸਿੱਖ ਲਾਰੀ ਰੰਕਾ ਨਿਸਾ ਸੀ ਦਿਖਾਰੀ, ਗੰਗ ਧਾਰ ਸੀ ਪ੍ਰਚਾਰੀ ਹੰਸ ਡਾਰ ਸੀ ਸਮੱਚ ਕੈ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਨਿੱਘੀ ਗੋਦ ਆਨੰਦ ਮਾਣਦੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਦੇ ਵਿੱਚ ਸਾਂਝ ਪਾਈਏ, ਗੱਜ ਕੇ ਗਜਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਨਾਲ ਮਹਾਰਾਜ ਨੇ ਸੰਗਤ ਦੀਆਂ ਘੜੀਆਂ ਬਖਸ਼ੀਆਂ ਲਾਹੇ ਲੈ ਰਹੇ ਹਾਂ ਆਪਾਂ ਸ਼ਾਮਾਂ ਦੇ ਦੀਵਾਨਾਂ ਦੇ। ਅਤੇ ਆਓ ਹੁਣ ਸਤਿਗੁਰਾਂ ਦੀ ਕਿਰਪਾ ਦੁਆਰਾ ਗੁਰਮੰਤਰ ਦੇ ਅਭਿਆਸ ਨਾਲ ਜੁੜੀਏ। ਜਿਵੇਂ ਜਿਵੇਂ ਮਹਾਰਾਜ ਦਾ ਫਰਮਾਨ ਕੇ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ। ਮਹਾਰਾਜ ਕਹਿੰਦੇ ਜਿੰਨਾ ਚਿਰ ਤੂੰ ਨਾਮ ਨਹੀਂ ਜਪਦਾ ਤੇਰੇ ਸਾਰੇ ਕੰਮ ਸਾਰੇ ਧੰਦੇ ਐਵਰੀਥਿੰਗ ਇਜ਼ ਵਿਅਰਥ। ਸੋ ਇਹ ਸਾਨੂੰ ਸਿੱਖਿਆ ਮਿਲਦੀ ਸਤਿਗੁਰਾਂ ਦੀ ਬਾਣੀ ਪਾਸੋਂ। ਤਾਂ ਹੀ ਆਖਦੇ ਵੱਡੇ ਭਾਗ ਜੋ ਸਾਨੂੰ ਮਹਾਰਾਜ ਸੰਗਤ ਦੀਆਂ ਘੜੀਆਂ ਬਖਸ਼ਦੇ ਨੇ ਤਾਂ ਜੋ ਸਾਨੂੰ ਸਤਿਗੁਰਾਂ ਦਾ ਸਾਡੇ ਪੇ ਦੀ ਸਿੱਖਿਆ ਸਾਡੇ ਪੇ ਦਾ ਫਰਮਾਨ ਸਾਡੇ ਕੰਨਾਂ ਦੇ ਵਿੱਚ ਪਵੇ ਕਿ ਕਿੰਨਾ ਇੰਪੋਰਟੈਂਟ ਹੈ ਨਾਮ ਜਪਣਾ। ਸੋ ਆਓ ਸਾਰੇ ਜਾਣੇ ਕਰੀਏ ਸ਼ੁਰੂ। ਸਾਰਿਆਂ ਨੇ ਕਿਰਪਾ ਕਰਨੀ ਰਸਣ ਨਾਲ ਜਪਣਾ, ਕੰਨਾਂ ਨਾਲ ਸੁਣਨਾ ਜੋ ਮਹਾਰਾਜ ਦਾ ਹੁਕਮ ਹੈ ਸਾਨੂੰ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, why? Guru, why? Guru, why? Guru, why? Guru, why? Guru.

Good.

ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਤ ਜੀ, ਬੇਨਤੀ ਕਿ ਆਪਾਂ ਸਾਰੇ ਜਾਣੇ ਰਲ ਕੇ ਇੱਕ ਧੁੰਨ ਦੇ ਵਿੱਚ ਕਰੀਏ। ਸੇਵਾਦਾਰ ਮਾਈਕ 'ਤੇ ਥੋੜ੍ਹਾ ਉੱਚੀ ਇਸ ਲਈ ਹੈ ਕਿ ਸਾਰੇ ਜਾਣੇ ਆਪਾਂ ਰਲ ਕੇ ਇੱਕ ਧੁੰਨ ਦੇ ਵਿੱਚ ਰਹੀਏ, ਤਾਂ ਜੋ ਪੂਰਾ ਪੂਰਾ ਲਾ ਸਕੇ। ਜਦੋਂ ਥੋੜ੍ਹੀ ਸੰਗਤ ਅੱਗੇ ਪਿੱਛੇ ਹੋ ਜਾਂਦੀ ਹੈ, ਜਦੋਂ ਥੋੜ੍ਹਾ ਰਸ ਟੁੱਟਦਾ ਅਤੇ ਸਾਰਿਆਂ ਦਾ ਧਿਆਨ ਵੀ ਹਟਦਾ। ਸੋ ਬੇਨਤੀ ਆਪਾਂ ਸਾਰੇ ਜਾਣੇ ਰਲ ਕੇ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru.

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

guru, vai, guru, vai, guru, vai, guru, vai, guru, vai, guru, vai, guru.

गुरु वाह गुरु वाह गुरु वाह गुरु वाह गुरु वाह।

Guru, why? Guru, why? Guru.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਕਿਰਪਾ ਨਾਲ ਆਪਾਂ ਭਾਂਤ ਭਾਂਤ ਦੇ ਕੰਮ ਕਰਦੇ ਹਾਂ, ਪੜ੍ਹਾਈਆਂ ਕਰਦੇ ਹਾਂ, ਬਿਜ਼ਨਸ ਕਰਦੇ ਹਾਂ। ਜਦੋਂ ਪੜ੍ਹਾਈ ਪੂਰੀ ਹੋ ਜਾਂਦੀ ਹੈ ਦੈਨ ਜਦੋਂ ਸਾਨੂੰ ਚੰਗੀ ਨੌਕਰੀ ਮਿਲ ਜਾਂਦੀ ਆਪਾਂ ਕਹਿੰਦੇ ਹਾਂ ਕਿ ਪੜ੍ਹਨਾ ਸਫਲ ਹੋ ਗਿਆ। ਸੇਮ ਵੇ ਜਦੋਂ ਆਪਾਂ ਕੋਈ ਬਿਜ਼ਨਸ ਸ਼ੁਰੂ ਕਰੀਏ ਉਹਦੇ ਗੁੱਡ ਪ੍ਰੋਫਿਟ ਹੋਣ ਲੱਗ ਜਾਵੇ ਆਪਾਂ ਕਹਿੰਦੇ ਹਾਂ ਕਿ ਸਾਡਾ ਕੰਮ ਚੱਲਿਆ ਸਫਲ ਹੋ ਗਿਆ ਅਤੇ ਸਾਨੂੰ ਦੁਨਿਆਵੀ ਪੈਸਾ ਮਿਲਦਾ, ਚਾਹੇ ਮਿਲੀਅਨਰ ਹੋ ਜਾਈਏ ਬਿਲੀਅਨਰ ਹੋ ਜਾਈਏ, ਆਲ ਦੈਟ ਇਜ਼ ਫੋਰ ਅਵਰ ਬੋਡੀ। ਅਤੇ ਜਿੱਦਣ ਦੇਹੀ ਖਤਮ ਹੋ ਗਈ ਉੱਦਣ ਉਸ ਪੈਸੇ ਦਾ ਕੋਈ ਕੰਮ ਨਹੀਂ। ਪਰ ਇਹ ਸਭ ਕੁਝ ਜ਼ਰੂਰੀ ਕਿਉਂਕਿ ਜੇ ਆਪਾਂ ਸਾਂਭਣੀ ਹੈ ਦੇਹ ਦੇ ਲਈ ਸਭ ਕੁਝ ਜ਼ਰੂਰੀ ਅਤੇ ਆਪਾਂ ਆਖ ਰਹੇ ਹਾਂ ਕਿ ਸਫਲ ਹੋ ਗਿਆ ਸਾਡਾ ਕੰਮ ਕਰਨਾ, ਸਾਡਾ ਪੜ੍ਹਨਾ, ਸਾਡਾ ਬਿਜ਼ਨਸ ਕਰਨਾ। ਅਤੇ ਮਹਾਰਾਜ ਕੀ ਸਮਝਾਉਂਦੇ ਆ, ਜੋ ਸਾਨੂੰ ਦੇਹੀ ਮਿਲੀ ਉਹਦਾ ਸਫਲ ਹੋਣਾ ਕੀ ਹੈ? ਮਹਾਰਾਜ ਕਹਿੰਦੇ ਦੁਰਲਭ ਦੇਹੀ ਆਈ ਪ੍ਰਵਾਨ, ਸਫਲ ਹੋਈ ਜਪ ਹਰ ਹਰ ਨਾਮ। ਸੋ ਇਹ ਜੋ ਪ੍ਰੈਸ਼ੀਅਸ ਬੋਡੀ ਸਾਨੂੰ ਮਿਲੀ ਆ, ਮਹਾਰਾਜ ਕਹਿੰਦੇ ਪ੍ਰਵਾਨ ਉਦੋਂ ਆ, ਸਫਲ ਨੇ ਉਦੋਂ ਹੋਣਾ ਜਦੋਂ ਜਪ ਹਰ ਹਰ ਨਾਮ। ਸੋ ਜਦੋਂ ਹਰੀ ਦਾ ਨਾਮ ਜਪਣਾ, ਮਹਾਰਾਜ ਕਹਿੰਦੇ ਤੇਰੀ ਦੇਹ ਆਈ ਪ੍ਰਵਾਨ ਹੋ ਜਾਣੀ ਹੈ। ਇਹ ਪ੍ਰਵਾਨ ਹੋ ਗਈ, ਸਾਡੇ ਸਾਰੇ ਕੰਮ ਹੋਏ ਪ੍ਰਵਾਨ ਹੋ ਜਾਣੇ, ਕਿਉਂਕਿ ਕੰਮ ਕਿਹਨੇ ਕਰਨਾ? ਸਾਡੀ ਦੇਹੀ ਨੇ। ਅਤੇ ਜਦੋਂ ਦੇਹੀ ਪ੍ਰਵਾਨ ਤਾਂ ਉਹਦੇ ਦੁਆਰਾ ਕੀਤੇ ਹੋਏ ਸਾਰੇ ਕੰਮ ਵੀ ਪ੍ਰਵਾਨ। ਅਤੇ ਮੈਂ ਦੇਹੀ ਪ੍ਰਵਾਨ ਨਹੀਂ, ਦੇਹੀ ਸਾਡੀ ਜੋ ਮਰਜ਼ੀ ਕਰੀ ਚੱਲੇ ਮਹਾਰਾਜ ਕਹਿੰਦੇ ਉਹ ਪ੍ਰਵਾਨ ਨਹੀਂ। ਸੋ ਕਿੰਨਾ ਸੋਹਣਾ ਸਾਨੂੰ ਮਹਾਰਾਜ ਨੇ ਸਮਝਾਤਾ ਬਾਣੀ ਦੇ ਵਿੱਚ, ਭੇਦ ਦੇ ਦਿੱਤਾ, ਹਾਊ ਟੂ ਮੇਕ ਅਵਰ ਬੋਡੀ ਪ੍ਰਵਾਨ। ਅਤੇ ਬੋਡੀ ਪ੍ਰਵਾਨ ਦੈਨ ਐਵਰੀਥਿੰਗ ਪ੍ਰਵਾਨ ਡਨ ਬਾਏ ਬੋਡੀ। ਸੋ ਆਓ ਜਿਹੜਾ ਟਾਈਮ ਬਚਿਆ, ਫਿਰ ਮਹਾਰਾਜ ਨੇ ਐਡੀ ਕਿਰਪਾ ਕੀਤੀ ਆ, ਸਾਨੂੰ ਸਿੱਖਿਆ ਬਖਸ਼ਦੇ ਆ ਕਿਵੇਂ ਇਸ ਦੇਹੀ ਨੂੰ ਆਪਾਂ ਲਾਹੇ ਲਾਉਣਾ। ਆਓ ਜਿੰਨਾ ਟਾਈਮ ਬਚਿਆ ਫਿਰ ਜੁੜੀਏ ਪੂਰੇ ਧਿਆਨ ਦੇ ਨਾਲ, ਇੱਕ ਮਿੰਟ ਹੋ ਕੇ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ।

Good, why?

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਦੀਆਂ, ਗੁਰਬਾਣੀ ਦੇ ਵਿਚਾਰਾਂ ਕਰਦੇ ਹਾਂ, ਸਿਮਰਨ ਕਰਦੇ ਹਾਂ, ਬੇਅੰਤ ਲੱਖਾਂ ਗਲਤੀਆਂ ਭੁੱਲਾਂ ਹੋ ਜਾਂਦੀਆਂ। ਸਤਸੰਗਤ, ਅਕਾਲ ਪੁਰਖ ਵਾਹਿਗੁਰੂ ਬਖਸ਼ਣ ਯੋਗਾ ਬਖਸ਼ ਦੇਣਾ ਜੀ। ਆਓ ਹੁਣ ਆਪਾਂ ਸਾਰੇ ਜਾਣੇ ਆਨੰਦ ਸਾਹਿਬ ਦੀ ਬਾਣੀ ਨਾਲ ਜੁੜੀਏ, ਉਪਰੰਤ ਅਰਦਾਸ ਹੋਵੇਗੀ, ਫਿਰ ਮਹਾਰਾਜ ਦੇ ਸੁਖਾਸਨ ਦੀ ਤਿਆਰੀ ਹੋਵੇਗੀ, ਮਹਾਰਾਜ ਆਪਣੇ ਨਿੱਜ ਸਥਾਨ 'ਤੇ ਜਾਣਗੇ, ਫਿਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਛੁੱਟੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਗੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਲਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਤਾਂ

minha, levar uma

problem.

ਕਰ ਦੁੱਖ ਲੱਗਿਆ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣ ਬਣਾਈ, ਰਾਮ ਨਾਮ ਔਖਾ ਦੀਆਂ ਇਹ ਕਲ ਮਿਲਾਈ, ਰੱਖ ਲਈ ਕਿਨ ਰੱਖਣ ਹਾਰ ਯਾਦ ਮਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ।

ਸਲੋਕ ਮਹਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨ ਹੀ ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਰ ਹਰ ਦੇਹੁ ਨਾਨਕ ਕੇ ਮੀਤ। ਸੋਹਿਲਾ ਰਾ ਗੌੜੀ ਦੀਪਕੀ ਮਹੱਲਾ ਪਹਿਲਾ।

ਤਿਤ ਕਰ ਗਵ ਸੋਹਿਲਾ ਸਿਵਰ ਸਿਰਜਣਹਾਰੋ। ਤੁਮ ਗਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੰਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ। ਨਿਤ ਨਿਤ ਜੀ ਅੜੇ ਸੰਭਾਲੀ ਦੇਖੈ ਕਾ ਦੇਵਣ ਹਾਰ, ਤੇਰੇ ਦਾਨਾ ਕੀਮਤ ਨਾ ਪਵੇ।

ਜਿਹ ਸੱਜਣ ਅਸੀਸੜੀ ਆ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇਧ ਅਵਨ ਰਾਗਾ ਸਾ ਮਹੱਲਾ ਪਹਿਲਾ ਛੇ ਅਖਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਾਨੇ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਇ ਰਹਾਉ ਵਿਸੋਏ ਚਸੀਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਕੇ ਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆਂ ਲੋ ਪਵਨ ਛਬਰੋ ਕਰੇ ਸਗਲ ਬਨਰਾਏ ਫੂਲਾਂ ਚ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸਦਵਾਜਨ ਤੇਰੀ ਰਹਾਓ

ਮੋਹੀ ਸਭ ਮਹਿ ਜੋਤ ਜੋਤ ਰਹਿ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨ।

ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਖੰਡਾ ਹੈ ਜਿਉਂ ਜਿਉਂ ਚਲਤ ਬਹਿ ਦੁੱਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਉਧਾਰ ਸਿੱਖ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਨੀਹਾ ਖਾਟ ਚਲੋ ਹਰਲਾ ਆਗੇ ਬਸਨ ਸੁਹੇਲਾ ਔਧ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆ ਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਏ ਬਿਹਾਜਿਓ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੀ ਬਾਹਰ ਨਾ ਹੋਏ ਗੋ ਤੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਨਾਨਕ ਦਾਸ ਇਹ ਹੈ ਸੁਖ ਮੰਗੈ

ਹੋੜੀ ਆਪਣੇ ਆਪ ਸਾਜਿਆ ਭੀਨੇ ਰਚਨਾ ਦੁਖ ਦੁਰ ਸਾਜੀ ਹੈ ਕਰਿਆ ਸੰਡ ਠੋਚਾਓ ਦਾਤਾ ਕਰਤਾ ਆਪ ਤੋ ਤੁਸਤੇ ਵੈ ਕਰਿਆ ਪਸਾਓ ਤੂੰ ਜਾਣੇ ਸਭ ਸਹਿ ਤੇ ਲੈ ਸਹਿ ਚਿੰਦ ਕਵਾ।

0: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਿਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਾਨ ਸੱਚ ਜੋ ਮਰ ਜਮੈ ਸੋ ਕੱਚ ਨ ਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨੇਚਲ ਥਾਉ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਪੁੱਜੈ ਸਭ ਭਾਉ ਵੱਡੀ ਵਡਿਆਈ ਜਾ ਪੁੱਛਣਾ ਦਾ

ਤਿਸਮਾਤ ਪੌਣ ਵਿਸਮਾਤ ਪਾਣੀ ਵਿਸਮਾਤ ਅਗਨੀ ਖੇਡੇ ਵਿਡਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗਿਆ ਪ੍ਰਾਣੀ ਵਿਸਮਾਤ ਸੰਯੋਗ ਵਿਸਮਾਤ ਵਿਯੋਗ ਵਿਸਮਾਤ ਭੁੱਖ ਸਮਾਤ ਭੋਗ ਵਿਸਮਾਤ ਸਿਵਤ ਸਮਾਤ ਸਲਾਹ ਵਿਸਮਾਤ ਵਿਸਮਾਤ ਰਾਹ

0: ਕੁਦਰਤ ਨੇ ਕੀਆਂ ਕੁਦਰਤ ਵਧੀਆਂ ਕੁਦਰਤ ਮਾਂ ਦਾ ਬੇਮਾਨ
1: ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਖਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵਿਖੈ।

ਪੌੜੀਆ ਪਿੰਨਾ ਭੋਗ ਭੋਗ ਕੇ ਭਸਮਣ ਪਹਰ ਸਦਾਇਆ। ਵੱਡਾ ਹੋਆ ਦਨੀ ਦਾਰਗਾ ਸੰਗਲ ਕੱਚ ਲਾਇਆ। ਅੱਗੇ ਕਰਨੀ ਕਿਰਤ ਵਾਚਿਆ ਪਹਿਲੇ ਖਾ ਕਰ ਸਮਝਾਇਆ।

ਭੈਵ ਚਗਨ ਕਢੈ ਵਿਗਾਰ, ਭੈਵ ਧਰਤੀ ਦੱਬੀ ਭਾਰ, ਭੈਵ ਚਿੰਦ ਫਿਰੈ ਸਿਰ ਭਾਰ, ਭੈਵ ਚ ਰਾਜਾ ਧਰਮਦਾਰ, ਭੈਵ ਸੂਰਜ ਭੈਵ ਚੰਦ ਕੋ ਕਰੋੜੀ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣੇ ਲੋਕ ਸਭ ਆਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ, ਜਿਨੇ ਸੱਚੋ ਸੱਚ ਬੁਝਾਇਆ, ਜਿਨੇ ਸੱਚੋ ਸੱਚ ਬੁਝਾਇਆ।

ਕੌੜੀ ਨਾ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸਦਾ ਦੇਖਾ ਜੇ ਅੱਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁਨੋਹ ਨੀਤ ਸਦਾਈਐ

ਲੋਕ ਮਹਲਾ ਪਹਿਲਾ ਮੁਸਲਮਾਨਾ ਸਿਫ ਸਰੀਰ ਪਲ ਪਲ ਕਰੇ ਵਿਚਾਰ ਬੰਦੀ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਈਸਾਲਾ ਦਰਸ਼ਨ ਰੂਪ ਪਾਰ ਤੀਰਥ ਨਾਵੇਂ ਰਚਾ ਪੂਜਾ ਕਰੋ ਆਸ ਬਹਿਕਾਰ ਜੋਗੀ ਸੁਣ ਤੇ ਹਮ ਜੇ ਤਿਆਰ ਰੱਖ ਨਾਮ ਕਰਤਾਰ ਸੁਖ ਮੂਰਤ ਰਾਮ ਨਰੰਜਨ ਕਾਇ ਕਾਕਾਰ ਸਤੀ ਅਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਦੇ ਮੰਗੈ ਸਹਿ ਸਗੁਣ ਸੁਭ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਖਾਰਾ ਭਾਵੇਂ ਕਾਰ ਇੱਕ ਹੁੰਦਾ ਖਾਇ ਚਲੇ ਤਾਂ ਉਤਨਾ ਪਿਕਾ ਇਕਾਰ ਜਲ ਥਲ ਜੀਆਂ ਪੁਰੀਆਂ ਲੋਹਾਂ ਅਖਾਰਾਂ ਆਕਾਰ ਉਹ ਜੇ ਆਖੇ ਸੋ ਤੂੰ ਜਾਣਾ ਤਿਨਾ ਪੀ ਤੇਰੀ ਸਾਰ ਨਾਨਕ ਭਗਤਾਂ ਭੁਖ ਸਲੈਣ ਸਚ ਨਾਮ ਆਧਾਰ

ਥੋੜੀ ਨਾ ਤੇਰਾ ਨਿਰੰਕਾਰ ਹੈ ਬਿਨ ਸਤਿਗੁਰ ਕਿਨੇ ਨਾ ਪਾਇਆ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਵਿਚਾਰ ਹੈ ਜਿਨ ਸੱਚੀ ਸਿੱਖ ਚਲਾਇਆ

ਹਉ ਵਿੱਚ ਨਰਕ ਸੁਰਗ ਅਵਤਾਰ ਹਉ ਚ ਸਿਉਂ ਚ ਰੋਵੈ ਹਉ ਚ ਪ੍ਰਿਯ ਹਉ ਚ ਧੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਚ ਮੂਰਖ ਹਉ ਸਿਆਣਾ ਮੁੱਖ ਮੁਕਤੀ ਸਾਰ ਨਾ ਜਾਣਾ ਹਉ ਚ ਮਾਇਆ ਹਉ ਛਾਇਆ ਹਉ ਮੈਂ ਕਰ ਕਰ ਜੰਤੁ ਪਾਇਆ ਹਉ ਮੈਂ ਬੁਝੈ ਤੰਦਰ ਸੂਜੈ ਗਿਆਨ ਮੋਹਣਾ ਕਤ ਕਤ ਲੂਜੈ

ਮਲਹਾਰੀ ਕੁਦਰਤ ਵਸਿਆ ਤੇਰਾ ਅੰਤਰ ਜਾਏ ਲਖਿਆ ਰਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾ ਪਰ ਭੁਰ ਰਹਿਆ ਤੂੰ ਸੱਚਾ ਸਾਹਿਬ ਸਿਫ

ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨ ਹੋ ਚਿੰਦੇ ਪਾਏ ਸੀ

ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹਸੈ ਰੰਗ ਰੋਵੈ ਚੁੱਪੀ ਕਰ ਜਾਏ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਤ

ਮਾਰੀ ਜਿਸ ਵੇ ਸੁਖ ਪਾਈ ਹੈ ਸੋ ਸਾਹਿਬ ਸਰਾ ਸੰਭਾਲੀ ਹੈ ਜਿਤ ਕੀਤਾ ਪਈ ਹੈ ਆਪਣਾ ਸਾ ਖਾਲ ਬੁਰੀ ਕਿਉਂ ਖਾਲੀ ਹੈ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀ ਹੈ ਜੋ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਟਾਲੀ ਹੈ ਕਿਛ

0: ਸਾਧ ਗੱਲਾਂ ਕਰੇ ਕਨੇਰੀਆਂ ਕਸੁਣ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂਖਸ਼ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮੇਲੇ ਲੱਗਾ ਸੋ ਪ੍ਰਵਾਨ ਮਹਲਾ ਦੂਜਾ
1: ਜੋ ਜੇ ਹੋਏ ਸੋ ਗਵੈ ਮੁਖਾ ਕਹਿਆ ਵਾ ਵਿਜੇ ਬਿਖ ਮੰਗੇ ਮ੍ਰਿਤ ਵੇਖੋ ਨਿਆਓ ਨਾਲੇ ਆਣੇ ਦੋਸਤੀ ਕਦੇ ਨਾ ਵੈ ਰਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾ ਵੈ ਦੂਜੀ ਹੋਵੇ ਪਾਸ ਸਾਹਿਬ।

ਪੌੜੀ ਚੱਕ ਲੱਗੇ ਚੱਕਰੀ ਜੇ ਚੱਲੇ ਖਸਮੇ ਪਹਾਏ ਹੋਰ ਮੈਂ ਤਿਸਨੂੰ ਅਗਲੇ ਵਜੋਂ ਭੇਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੋਏ ਮੋਏ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਈ ਐਸਾ ਪਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

ਅਰਜੀ ਹੜੇ ਇੱਕ ਤਰੀਕ ਤੋਂ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈ ਹੈ ਅਰਜਿਆ ਵੈ ਰਾਸ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹੇ ਨਾ ਨਿਰਮਲ ਕਰਨੀ ਸਾਧ ਸੰਗਤ ਗੁਰ ਅੰਚਲ ਲਾਭ ਬੇਖਮ ਨਦੀ ਜਾਏ ਤਰਨੀ ਸਤਨਾਮ।

ਸਤਨਾਮ ਸਤਨਾਮ ਸਤਨਾਮ ਸਤਨਾਮ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸਭਾਏਮਾਨ ਤੇਤੇ ਪੁਤੇਤੇ ਦੋਨੋਂ ਪਰਿਵਾਰ ਜਾਨੀ ਮਾਨੀ ਸੱਜਣ ਮਿੱਤਰ ਰਿਸ਼ਤੇਦਾਰ ਇਸ ਵੇਲੇ ਸੰਗਤੀ ਰੂਪ ਵਿੱਚ ਗੁਰੂ ਚਰਨਾਂ ਵਿੱਚ ਜੁੜਮਲ ਬੈਠੇ ਹੋ ਆਪ ਸਭ ਨੂੰ ਗੁਰੂ ਦਰਬਾਰ ਵੱਲੋਂ ਜੀਵ ਆਇਆਂ ਵੈਲਕਮ। ਅੱਜ ਆਪਾਂ ਵਿਸ਼ੇਸ਼ ਸਮਾਗਮ ਆਨੰਦ ਕਾਰਜ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹਾਂ, ਜਿਸ ਦੀ ਆਰੰਭਤਾ ਅਰਦਾਸ ਦੁਆਰਾ ਹੋਵੇਗੀ। ਬੇਨਤੀ ਰੂਪ ਸ਼ਬਦ ਪਹਿਲਾਂ ਗਾਇਨ ਹੋਵੇਗਾ, ਉਪਰੰਤ ਭਾਈ ਸਾਹਿਬ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਨਗੇ। ਆਓ ਸਾਰੇ ਤਵੱਜੋ

ਹੁਣ ਅਰਦਾਸ ਹੋਵੇਗੀ ਬੱਚੇ ਬੱਚੇ ਦੀ ਸੇਵਾ 'ਚ ਬੇਨਤੀ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਦੀ ਸੇਵਾ 'ਚ ਬੇਨਤੀ ਹੈ। ਕਿਰਪਾ ਕਰਕੇ ਖੜੇ ਹੋ ਜਾਣ ਜੀ। ਬੇਟਾ ਜੀ ਖੜੇ ਹੋ ਜਾਓ।

ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਵਾਹਿਗੁਰੂ ਸਾਹਿਬ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: And now I request to Bright Father, please give the palla to Bright.

0: ਹੁਣ ਲਾਵਾਂ ਸਰਵਣ ਕਰਨੀਆਂ ਜੀ ਆਪਾਂ ਸਾਰਿਆਂ ਨੇ ਮਿਲ ਕਰਕੇ ਬੱਚੇ ਬੱਚੇ ਨੂੰ ਮੇਰੇ ਖਿਆਲ ਗੱਲ ਇਸ ਗੱਲ ਸਮਝਾ ਦਿੱਤੀ ਆ, ਆਓ ਲਾਵਾਂ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੀ ਮਹੱਲਾ ਚੌਥਾ

ਹਰਿਕ ਤੇ ਮਰੀ ਕੇਰ ਪਾ ਮਹਿਸੂਖ ਕਨੇ ਕੋਇ ਨ ਜਾਣ ਤੁਮਰਾਯਨ ਉਚੇ ਤੇ ਊਚਾ ਭਗਵਾਨ ਸਗਲ ਸਮਗਰੀ ਤੁਮਰਾ ਸੂਤਰਤਾ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹ ਅਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਸਰਦਾਰ ਸੋਹਨ ਸਿੰਘ ਜੀ ਪੰਧੇਰ ਸਰਦਾਰਨੀ ਸੁਰਿੰਦਰ ਕੌਰ ਜੀ ਪੰਧੇਰ ਤਿਨ੍ਹਾਂ ਦੇ ਸਪੁੱਤਰ ਕਾਕਾ ਸਿਮਰਨ ਸਿੰਘ ਅਤੇ ਚੇਂਗ ਮੋਅੰਗ ਸੇਲਰ ਨਾਏ ਫੇ ਸੇਫੋਂਗ ਤਿਨ੍ਹਾਂ ਦੀ ਸਪੁੱਤਰੀ ਬੀਬਾ ਕਾਇਲਾ ਸੁਭਾਗ ਜੋੜੀ ਕਾਕਾ ਸਿਮਰਨ ਸਿੰਘ ਬੀਬਾ ਕਾਇਲਾ ਦੇ ਸ਼ੁਭ ਆਨੰਦ ਕਾਰਜ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਆਪ ਜੀ ਕੇ ਹਜ਼ੂਰ ਚਾਰ ਲਾਵਾਂ ਦੇ ਪਾਠ ਸ਼ਬਦ ਕੀਰਤਨ ਰਾਹੀਂ ਸੰਪੰਨ ਹੋਏ ਹਨ ਆਪ ਜੀ ਕੇ ਹਜ਼ੂਰ ਸੱਜ ਕੇ ਲਾਵਾਂ ਦੇ ਪਾਠ ਉਚਾਰਨ ਕਰਦਿਆਂ ਰਾਗੀ ਜੱਥੇ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ ਸਤਿਗੁਰੂ ਮਹਾਰਾਜ ਜੀਓ ਕਿਰਪਾ ਕਰਨੀ ਸੁਭਾਗ ਜੋੜੀ ਕਾਕਾ ਸਿਮਰਨ ਸਿੰਘ ਬੀਬਾ ਕਾਇਲਾ ਦੇ ਸਿਰ 'ਤੇ ਮੇਰਾ ਪਰਿਆ ਹੱਥ ਰੱਖਣਾ
ਸੁਭਾਗ ਜੋੜੀ ਗ੍ਰਿਸਤ ਧਰਮ ਵਿੱਚ ਪ੍ਰਵੇਸ਼ ਹੋਈ। ਆਪ ਜੀ ਨੇ ਗ੍ਰਿਸਤ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਅਤੇ ਸੁਭਾਗ ਜੋੜੀ ਨੂੰ ਧੰਨ ਭਿਰੇ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਭਿਰ ਕਹੀ ਐ ਸੋਏ, ਏਕ ਜੋਤ ਦੋਏ ਮੂਰਤੀ ਧੰਨ ਭਿਰ ਕਹੀ ਐ ਸੋਏ ਵਾਲਾ ਇਤਫਾਕ ਪ੍ਰੇਮ। ਆਪਸੀ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ, ਅੰਗ ਸੰਗ ਸਹਾਈ ਹੋਣਾ, ਸਤਿਗੁਰੂ ਮਹਾਰਾਜ ਜੀ ਉਹ ਸੁਭਾਗ ਜੋੜੀ ਵੱਲੋਂ ਆਨੰਦ ਕਾਰਜ ਦੀ ਖੁਸ਼ੀ 'ਚ ਆਪ ਜੀ ਨੂੰ ਸੁੰਦਰ ਪੌ ਛਾ ਕੇ ਭੇਟ ਕੀਤੇ ਗਏ ਹਨ, ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਪੁਛਾਕੇ ਅੰਗੀਕਾਰ ਕਰੋ, ਲੋਕ ਪ੍ਰਲੋਕ ਵਿੱਚ ਪੜਦੇ ਕੱਜਣੇ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਦੋਹਾਂ ਹੀ ਤੇਤਿਆਂ ਪਤੇਤਿਆਂ ਪਰਿਵਾਰਾਂ ਵੱਲੋਂ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਦੇ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਆਨੰਦ ਕਾਰਜ ਸਮਾਗਮ ਵਿੱਚ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਆਪ ਜੀ ਕਿਰਪਾ ਕਰੋ ਇਸ ਵੇਲੇ ਪਾਵਨ ਸ਼੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੁਭਾਗ ਜੋੜੀ ਨੂੰ ਅਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾ ਜਹਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਬੈਠ ਕੇ ਆਨੰਦ ਕਾਰਜ ਦੀ ਰਸਮ ਨੂੰ ਨਿਭਾਇਆ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਆਪਣੇ ਭਾਈ ਰਾਗੀ ਜਥਾ, ਭਾਈ ਬਰਿਆਮ ਸਿੰਘ, ਭਾਈ ਜਲਮਨ ਸਿੰਘ ਅਤੇ ਗੁਰਸੇਵਕ ਸਿੰਘ ਦਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਰਸਭਿੰਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਤਾਂ ਗਿਆਨੀ ਭਾਈ ਦਰਸ਼ਨ ਸਿੰਘ ਜੀ, ਭਾਈ ਹਰਦੀਪ ਸਿੰਘ ਹੋਰਾਂ ਨੇ ਲਾਵਾਂ ਦਾ ਪਾਠ ਅਤੇ ਅਰਦਾਸ ਸਾਰਾ ਪ੍ਰੋਗਰਾਮ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਗੁਰੂ ਘਰ ਦੇ ਬਹੁਤ ਹੀ ਸੁਲਝੇ ਹੋਏ ਜਥੇ ਔਰ ਗ੍ਰੰਥੀ ਸਿੰਘ ਹਨ, ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਪਰਮਾਤਮਾ ਹੀ ਆਪਾਂ ਨੂੰ ਖੁਸ਼ੀਆਂ ਦਿੰਦਾ ਤਾਂ ਆਪਾਂ ਇਹਨਾਂ ਸਮਾਗਮਾਂ ਵਿੱਚ, ਇਹਨਾਂ ਖੇੜਿਆਂ ਦੇ ਵਿੱਚ, ਗੁਰੂ ਘਰ ਦੇ ਵਿੱਚ ਆਣ ਕੇ ਨਤਮਸਤਕ ਹੁੰਦੇ ਹਾਂ। ਉਹ ਪਰਮਾਤਮਾ ਹੀ ਆਪਾਂ ਨੂੰ ਸੱਦਾ ਪੱਤਰ ਦਿੰਦਾ ਤਾਂ ਆਪਾਂ ਜ਼ਰੂਰ ਪਹੁੰਚਦੇ ਹਾਂ। ਇਹ ਜਿਹੜੇ ਸਮਾਗਮ ਆ ਅੱਜ ਦੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਏ ਗਏ ਆ ਔਰ ਆਪਾਂ ਨੂੰ ਜਦੋਂ ਤੋਂ ਬੱਚਾ ਜਨਮਿਆ ਹੁੰਦਾ ਉਦੋਂ ਤੋਂ ਹੀ ਇਸ ਦਿਨ ਦੀ ਉਡੀਕ ਹੁੰਦੀ ਹੈ ਵੀ ਕਦੋਂ ਇਹ ਸਮਾਂ ਆਵੇ ਤਾਂ ਅਸੀਂ ਵੀ ਆਪਣੇ ਬੱਚੇ ਦੇ ਕਾਰਜ ਕਰੀਏ ਤਾਂ ਖੁਸ਼ੀਆਂ ਪ੍ਰਾਪਤ ਕਰੀਏ। ਇੱਕ ਮਾਤਾ ਪਿਤਾ ਦਾ ਬਹੁਤ ਵੱਡਾ ਇਹ ਸੁਪਨਾ ਵੀ ਹੁੰਦਾ ਆ ਔਰ ਇੱਕ ਆਸ ਵੀ ਹੁੰਦੀ ਆ ਵੀ ਇਹ ਸਾਨੂੰ ਕਦੋਂ ਸੰਗਤ ਦੇ ਵਿੱਚ, ਜਿਸ ਤਰ੍ਹਾਂ ਅੱਜ ਤੁਸੀਂ ਬੈਠੇ ਹਾਂ, ਬਹੁਤਿਆਂ ਦੇ ਇਹ ਮਨ ਵਿੱਚ ਚਾਅ ਹੋਣੇ ਆ ਵੀ ਸਾਨੂੰ ਵੀ ਇਹ ਸਮਾਂ ਪ੍ਰਾਪਤ ਹੋਵੇ, ਅਸੀਂ ਵੀ ਇੱਥੇ ਆਣ ਕੇ ਮਹਾਰਾਜ ਦੇ ਘਰ ਆਣ ਕੇ ਆਪਣੇ ਬੱਚੇ ਬੱਚੀਆਂ ਦੇ ਕਾਰਜ ਕਰੀਏ। ਇਹ ਇੱਕ ਵਾਹਿਗੁਰੂ ਹੀ ਦਾਤ ਬਖਸ਼ਦਾ ਤਾਂ ਆਪਾਂ ਨੂੰ ਪ੍ਰਾਪਤ ਹੁੰਦੀ ਆ। ਆਪਾਂ ਸਾਰੇ ਉਸ ਅਕਾਲ ਪੁਰਖ ਦਾ ਧੰਨਵਾਦ ਕਰਦੇ ਹਾਂ। ਅੱਜ ਦੇ ਪਰਿਵਾਰ ਦੀ ਸੂਚੀ ਇਸ ਤਰ੍ਹਾਂ ਆ ਵੀ ਲੜਕੇ ਦੇ ਪਿਤਾ ਜੀ ਭਾਈ ਸੋਹਣ ਸਿੰਘ ਜੀ ਪਧੇਰ, ਲੜਕੇ ਦੇ ਮਾਤਾ ਜੀ ਬੀਬੀ ਸੁਰਿੰਦਰ ਕੌਰ ਜੀ ਪਧੇਰ ਅਤੇ ਲੜਕਾ ਕਾਕਾ ਸਿਮਰ ਸਿੰਘ ਪਧੇਰ। ਲੜਕੀ ਦੇ ਪਿਤਾ ਜੀ ਚੇ ਮੋਹਿੰਗ ਸੇਲਰ, ਲੜਕੀ ਦੇ ਮਾਤਾ ਜੀ ਨਾਈ ਫੇ ਸੋਫਿੰਗ, ਲੜਕੀ ਬੀਬਾ ਕਾਇਲਾ। ਸੁਭਾਗ ਜੋੜੀ ਕਾਕਾ ਸਿਮਰਨ ਸਿੰਘ ਅਤੇ ਬੀਬਾ ਕਾਇਲਾ ਨੂੰ ਬਹੁਤ ਬਹੁਤ ਵਧਾਈਆਂ। ਬਹੁਤ ਖੁਸ਼ੀ ਆ ਕਿ ਬੜੇ ਹੀ ਸੁਚੱਜੇ ਢੰਗ ਨਾਲ ਔਰ ਸਹਿਜ ਨਾਲ ਇਹਨਾਂ ਨੇ ਲਾਵਾਂ ਦਾ ਕਾਰਜ ਨਿਭਾਇਆ। ਇਹਨਾਂ ਨੂੰ ਬਹੁਤ ਬਹੁਤ ਵਧਾਈ ਆ। ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਔਰ ਖੁਸ਼ੀਆਂ ਦੇ ਖੇੜਿਆਂ ਦੇ ਵਿੱਚ ਪਰਮਾਤਮਾ ਇਹਨਾਂ ਦਾ ਦਿਨ ਨਗਾਵੇ। In behalf of Gurdwara Singh Sabha Renton, I would like to welcome the bride and groom, their families, friends and relatives to Gurdwara Singh Sabha Renton. We are sitting in the presence of the Sri Guru Granth Sahib Ji to take the blessing. Thanks to everyone for participating in the wedding ceremony. ਸਾਡੇ ਗੁਰੂ ਘਰ ਦੀ ਸਿੰਘ ਸਭਾ ਰੈਂਟਨ ਕਮੇਟੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਮੇਂ ਪਰਮਾਤਮਾ ਖੁਸ਼ੀਆਂ ਦੇਵੇ ਤਾਂ ਇੱਥੇ ਆਣ ਕੇ ਜ਼ਰੂਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰੋ। ਇਹਦਾ ਹੀ ਕਹਿੰਦੇ ਹੋਏ ਖੇਮਾ ਦੇ ਜਾ ਚੁੱਕਿਆ, ਹੁਣ ਪ੍ਰਸ਼ਾਦ ਦੀ ਰਸਮ ਨਿਭਾਈ ਜਾਵੇਗੀ। ਉਸ ਤੋਂ ਉਪਰੰਤ ਜੇ ਪਰਿਵਾਰ ਨੇ ਸ਼ਗਨ ਇੱਥੇ ਪਾਉਣਾ ਤਾਂ ਪਾ ਸਕਦੇ ਆ। ਉਸ ਤੋਂ ਉਪਰੰਤ ਥੱਲੇ ਸਟੇਜ ਲੱਗੀ, ਉਹ ਸਟੇਜ ਦੇ ਉੱਤੇ ਆਪਣਾ ਰਸਮ ਫੋਟੋ ਜੋ ਵੀ ਖਿਚਾਉਣੀ ਆ ਉੱਥੇ ਖਿਚਾ ਸਕਦੇ ਹਾਂ। ਬਾਕੀ ਜੇ ਬੋਲਦਿਆਂ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਖੇਮਾ ਦੇ ਜਾ ਚੁੱਕਿਆ। ਵਾਹਿਗੁਰੂ

ਜਿੰਨਾ ਚਿਰ ਪ੍ਰਸ਼ਾਦ ਵਰਤਦਾ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ। ਇੱਥੇ ਸ਼ਗਨ ਜਿਹੜਾ ਹੈ ਕੇਵਲ ਮਾਤਾ ਪਿਤਾ ਨੇ ਬੱਚਿਆਂ ਨੂੰ ਦੇਣਾ ਹੈ, ਬਾਕੀ ਲੰਗਰ ਹਾਲ ਵਿੱਚ ਪ੍ਰਬੰਧ ਹੈ, ਸੋਫਾ ਲੱਗਾ ਹੈ। ਸੰਗਤ ਨੇ ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਲੰਗਰ ਹਾਲ ਵਿੱਚ ਪਹੁੰਚ ਜਾਣਾ ਹੈ। ਸੋ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਜੀ।

ਸਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

पूरे पले हम थारे बुरे पले हम था।

Vai, grudi. ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਵਿਸ਼ਵਮ ਪਰ ਇਕੈ ਨਾਮ ਜਪਤ ਗਣਤ ਅਨੇਕੈ ਵੇਦ ਪ੍ਰਾਣ ਸਿਮਰਤ ਸੁਧ ਆਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾ ਕੀ ਮਹਿਮਾ ਗਰੀ ਨਿਆਵੈ ਕਾਂਕੀ ਏਕੈ ਦ੍ਰਿਸ਼ਤਹਾਰੋ ਨਾਨਕ ਉਨ ਸੰਗ ਵਹਿ ਉਧਾਰੋ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਵਸਾਈ ਪ੍ਰਭ ਕੈ ਸਿਮਰਨ ਦੁਖ ਜਮ ਨਸਾਈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰਾਇ ਪ੍ਰਭ ਸਿਮਰਤ ਕਸ ਬਿਘਨ ਲਾਗੈ ਪ੍ਰਭ ਕੈ ਸਿਮਰਨ ਅੰਦਨ ਜਾਗੈ ਪ੍ਰਭ ਕੈ ਸਿਮਰਨ ਭਾਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਮਣ ਦਾ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦੁਰਗਾ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾਓ ਪ੍ਰਭ ਕੈ ਸਿਮਰਨ ਸੋ ਫਲ ਫਲਾਓ ਸੇ ਸਿਮਰਹ ਹੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਏ ਪ੍ਰਭ ਕੈ ਸਿਮਰਨ ਸਭ ਕੁਛ ਸੁਝਾਏ ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ ਅੰਮ੍ਰਿਤ ਨਾ ਬ੍ਰਿਧ ਮਾਹਿ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਾ ਹੈ ਸੇ ਧਰਮੰਤੇ ਪ੍ਰਭ ਕੋ ਸਿਮਰਾ ਸੇ ਪਤਵੰਤੇ ਪ੍ਰਭ ਕੋ ਸਿਮਰਾ ਸੇ ਜਨ ਪ੍ਰਭਾਨ ਪ੍ਰਭ ਕੋ ਸਿਮਰਾ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਾ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰਾ ਸੇ ਸਰਬਕ ਰਾਜੇ ਪ੍ਰਭ ਕੋ ਸਿਮਰਾ ਸੇ ਸੁਖਵਾਸੀ ਪ੍ਰਭ ਕੋ ਸਿਮਰਾ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਾਨਕੀ ਮੰਗਾਇ ਰਵਾਲਾ ਪ੍ਰਭ ਕੋ ਸਿਮਰਹ ਸੇ ਪਰਉਪਕਾਰੀ ਪ੍ਰਭ ਕੋ ਸਿਮਰਹ ਤਨ ਸਤ ਬਲਿਹਾਰੀ ਪ੍ਰਭ ਕੋ ਸਿਮਰਹ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹ ਤਨ ਸੁਖ ਬਿਹਾਵੇ ਪ੍ਰਭ ਕੋ ਸਿਮਰਹ ਤਨ ਆਤਮ ਜੀਤਾ ਪ੍ਰਭ ਕੋ ਸਿਮਰਹ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰਹ ਤਨ ਅੰਧ ਕਨੇਰੇ ਪ੍ਰਭ ਕੋ ਸਿਮਰਹ ਬਸੇ ਹੈ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਰਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਅਨਹਦ ਪ੍ਰਭ ਕੈ ਸਿਮਰਨ ਨਿਹ ਚਲਿਆਸੈ ਨਉ ਪ੍ਰਭ ਕੈ ਸਿਮਰਨ ਕਮਲ ਬਿਗਾਸੈ ਨਉ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਪਾਰ ਸਿਮਰਹਿ ਸੇ ਜਨ ਜਨ ਕੋ ਪਰਮਾਇਆ ਨਾਨਕ ਤਿੰਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਹੁਕਣ ਜਾਤੇ ਹਰ ਸਿਮਰਨ ਧਾਰੀ ਸਭ ਧਰਨਾਓ ਸਿਮਰ ਸਿਮਰ ਹਰ ਕਾਰਨ ਕਰਨਾਓ ਹਰ ਕੀ ਸਿਮਰਨ ਕੀ ਉਹ ਸਗਲੇ ਆਕਾਰਾਓ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘੜਘੜ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੀ ਪ੍ਰਭਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤਮੀਤਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹਿ ਮਾਹਾ ਭਿਆਨ ਦੂਤ ਜਮ ਦਲਾਏ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜਹਿ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਕਿਨ ਮੈਂ ਹੋ ਦਹਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰਾਏ ਹਰ ਕੋ ਨਾਮ ਕੋਟ ਪਾਪ ਪਰ ਹਰਾਏ ਗੁਰਮੁਖ ਨਾਮ ਜਪਹੋ ਮਨ ਮੇਰੇ ਨਾਨਕ ਪਾਪ ਹੋ ਸੂਕ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰਾਏ ਹਰ ਕਾ ਨਾਮ ਜਪਤ ਨਿਸਤਰਾਏ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਜਾਗਾਵੈ ਜਿਹ ਮਾਰਗ ਇਹੋ ਜਾਤ ਅਕੇਲਾ ਤਹਿ ਹਰ ਨਾਮ ਸੰਗ ਹੋ ਸੁਹੇਲਾ
ਐਸਾ ਨਾ ਮਨਸਦਾ ਤਿਹਾਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬੇਗਨ ਜਾਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮੋ ਨਾਮ ਜਪਤ ਪਾਵੈ ਬਿਸਰਾਮ ਹੋ ਮਹਿਲਾ ਮਲਕ ਭੁਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪ ਹਮਰ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰ ਕੇ ਗਣੇ ਜਾਏ ਨਾ ਕੁਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਂਡਾ ਮਹ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜੈ ਪੰਥ ਤੇਰਾ ਕੋ ਨ ਸੁਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹ ਭਿਆਨ ਤਪਤ ਬਹੁ ਕਾਮੋ ਤੈ ਹਰ ਕੇ ਨਾਮ ਕੀ ਤੂੰ ਪਰਛਾਮੋ ਜਾਹ ਤ੍ਰਿਖਾ ਮਨ ਤੁਝ ਆਕਰ ਖਾਇ ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖਾਇ ਭਗਤ ਜਨਾ ਕੀ ਬਰਤਨ ਨਾਮ ਸੰਤ ਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗੀ ਕੈ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤੋ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤੋ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋਗ

ਹਰ ਹਰ ਜਨ ਕੈ ਓਟ ਸਤਾਣੀ। ਹਰ ਪ੍ਰਤਾਪ ਜਨ ਅਵਰਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਣ ਸਮਾਦ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ। ਨਾਨਕ ਜਨ ਸੰਗ ਕੀਤੇ ਤਰੇ, ਪਾਰ ਜਾਤੇ ਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾਓ, ਨਾਮ ਕੀ ਮਹਿਮਾ ਸੰਤ ਰਿਧ ਵਸਾਏ, ਸੰਤ ਪ੍ਰਤਾਪ ਦੋਤ ਸਭ ਨਸਾਏ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕਿਸੇ ਵਾਰ ਨਾਮ ਧਿਆਈਐ, ਨਾਮ ਤੁਲ ਕਛ ਅਵਰਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਿਨ ਕੋਈ ਸਲੋਕ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲੈ, ਪੂਜਸ ਨਾਹੀਂ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਪਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾਉ, ਪੁੰਨ ਦਾਨ ਹੋਮੈ ਬਹੁ ਰਤਨਾਉ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ।

ਕਣਕ ਅਸਵ ਹੈ ਬਰਭੂਮਦਾਨ। ਨੈਵਲੀ ਕਰਮ ਕਰੈ ਬਹੁ ਆਸਾ ਨਉ, ਜੈਨ ਮਾਰਗ ਸੰਜਮ ਅਤਿ ਸਾਧ ਨਉ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛੰਡਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ। ਮਨ ਕਾਮਨਾ ਤੀਰਥ ਦੇਹ ਚੁਟਾਏ, ਗਰਭਗਮਾਨ ਨ ਮਨ ਤੇ ਹੁਟਾਏ, ਸੋਚ ਕਰੈ ਦਿਨ ਸਰ ਰਾਤੋ, ਮਨ ਕੀ ਮੈਲ ਨ ਤਨ ਤੇ ਜਾਤੋ, ਇਸ ਦੇਹੀ ਕੋ ਬੋ ਸਾਧਨਾ ਕਰਾਈ, ਮਨ ਤੇ ਕਬਨ ਬਿਕੇ ਅਟਰੈ। ਜਲ ਧੋਵੈ ਬਹੁ ਦੇਹ ਅਨੀਤੋ, ਸੁਧ ਕਾਹ ਹੋਇ ਕਾਚੀ ਪੀਤੋ, ਮਨ ਹਰ ਕੇ ਨਾਮ ਕੀ ਮਹਿਮਾ ਊਚੋ, ਨਾਨਕ ਨਾ ਉਦਰੇ ਪਤਤ ਬਹੁ ਮੂਚੈ। ਬਹੁਤ ਸਿਆਣਪ ਜਮ ਕਾ ਭਉ ਬਿਆਪੈ, ਅਣਕ ਯਤਨ ਕਰ ਤ੍ਰਿਸ਼ਨ ਤ੍ਰਾਪੈ, ਭੇਖ ਅਨੇਖ ਅਣਕ ਨਹੀਂ ਬੁਝੈ, ਕੋਟ ਪਵ ਦੁਰਗਹਿਨੀ ਸਿਜੈ। ਛੋਟ ਸਨਾਹੀ ਉਪਿਆਲੋ, ਮੋਹਿ ਬਿਆਪੈ ਮਾਇਆ ਜਾਲੋ, ਅਬਰ ਕਰਤੂਤ ਸਗਲੀ ਜਮ ਡਾਂਡਾਏ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲਾ ਸਹਿ ਸੁਭਾਏ।

ਤੇ ਡਰਾਏ ਸਾਧਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਦਾ ਕੰਮ ਟੈ ਅੰਭਾਨ। ਆਪਸ ਕਉ ਜੋ ਜਾਣੈ ਨੀਚਾਉ, ਸੋ ਗਨੀਐ ਸਭ ਤੇ ਉੱਚਾਉ। ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਘੜ ਘੜ ਚੀਨਾ। ਮਨ ਆਪਣੇ ਤੇ ਬੁਰਾ ਮਟਾਨਾ, ਪੇਖੈ ਸਗਲ ਸ੍ਰਿਸ਼ਟ ਸਾਧਨਾ। ਸੁਖ ਦੁਖ ਜਨ ਸਮ ਦ੍ਰਿਸ਼ਟਿਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਤਨ ਕੋ ਤਨ ਤੇ

ਸਗਲ ਘਟਾ ਕੇ ਅੰਤਰ ਜਾਮੀ। ਆਪਣੀ ਗਤ ਮਿਤ ਜਨ ਹੋ ਆਪੇ ਹੈ ਆਪਣ ਸੰਗ ਆ ਪ੍ਰਭ ਰਾਤੇ, ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮਹਿ ਸ੍ਰੇਸ਼ਟ ਧਰਮੋ, ਹਰ ਕੋ ਨਾਮ ਜਪੋ ਨਿਰਮਲ ਕਰਮੋ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮਹਿ ਅਮਤ ਬਾਣੀ, ਹਰ ਕੋ ਜਸ ਸਵਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਂਡੋ, ਨਾਨਕ ਜੇ ਕਟ ਵਸੈ ਹਰ ਨਾਮ ਸਲੋਕੋ, ਨਿਰਗੁਣ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲੋ, ਜਿਨ ਕੀਆ ਤਿਸ ਚੀਕ ਰਾਖੋ, ਨਾਨਕ ਨਿਭੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੋਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਧ ਸਵਾਰ ਸੀ ਗਾਰਿਆ, ਗਰਭ ਅਗਨ ਮਹਿ ਜਿਨ ਹੈ ਉਬਾਰਿਆ, ਬਾਰ ਵਿਵਸਥਾ ਤੁਧ ਪਿਆਰਾ ਦੂਧ, ਭਰ ਜੋਬਨ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਉਪਿਆ ਬੈਠ ਕੋ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੀਜੈ, ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ ਲਿਹੋ ਤੋ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁੱਤ ਭਰਾਤ ਮੀਤ ਮੰਤਾ ਸੰਗ ਹਸੈ। ਜੇ ਪ੍ਰਸਾਦ ਪੀਵੈ ਸੀਤਲ ਜਰਾ ਸੁਖਦਾਈ, ਪਵਨ ਭਾਵਕ ਮੁਲਾਓ, ਜੇ ਪ੍ਰਸਾਦ ਭੋਗੈ ਸਬਰਸਾਓ, ਸਗਲ ਸਮੱਗਰੀ ਸੰਗ ਸਾਥ ਵਸਾਓ, ਦੀਨੇ ਹਸਤ ਭਾਵ ਕਰਨ ਨੇਤਰ ਰਚਨਾ, ਤਿਸੈ ਤਿਆਗ ਔਰ ਸੰਗ ਰਚਨਾਓ, ਐਸੇ ਦੁਖ ਮੂੜ ਅੰਧ ਵਿਆਪੇ, ਨਾਨਕ ਕਾਲ ਲਿਹੋ ਪ੍ਰਭ ਆਪੇ, ਆਦਿ ਅੰਧ ਜੋ ਰਾਖਣ ਹਾਰੋ, ਤਿਸੋ ਪ੍ਰੀਤ ਨ ਕਰੈ ਗਵਾਰੋ, ਜਾ ਕੀ ਸੇਵਾ ਨਵਨਿਧ ਪਾਵੈ, ਤਸ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਤ ਸਦਾ ਹਜੂਰੇ, ਤਾਕੂ ਅੰਦਾ ਜਾਣ ਦੂਰੇ, ਜਾ ਕੀ ਟਹਿਲ ਪਾਵੈ ਦੁਰਗਹਿ ਮਾਨੋ, ਤਿਸੈ ਬਸਾਰੈ ਮੁਕਤ ਜਾਣ। ਸਦਾ ਸਦਾ ਇਹ ਭੂਲਣ ਹਾਰ, ਨਾਨਕ ਰਾਖਣ ਹਾਰ ਉਪਾਰੋ, ਰਤਨ ਤਿਆ ਕੌੜੀ ਸੰਗ ਰਚਾਇ, ਸਾਧ ਛੋੜ ਝੂਠ ਸੰਗ ਮਚਾਇ, ਜੋ ਛੜਨਾ ਸੋ ਅਸਤ੍ਰ ਕਰ ਮਾਂਡੈ, ਜੋ ਹੋਵਣ ਸੋ ਦੂਰ ਪ੍ਰਾਣੈ, ਚੋੜ ਜਾਇ ਤਿਸਕਾ ਸ਼ਰਮ ਕਰਾਏ, ਸੰਗ ਸਹਾਈ ਤਿਸ ਪਰ ਹਰਾਏ, ਚੰਦਨ ਲੇ ਪੂਤਾ ਰਹਿ ਧੋਏ, ਗਰਦਭ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮਹਿ ਪਤਤ ਬਿਕਰਾਲੋ, ਨਾਨਕ ਕਾਲ ਲਿਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲਮਾਇਆ, ਛਪਸ ਨਾਹੀ ਕਚ ਕਰੈ ਛਪਾਇਆ। ਬਾਹਰ ਗਿਆਨ ਧਿਆਨ ਸਨੰਤ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਰ ਸਵਾਹਾ, ਗਲ ਪਾਥਰ ਕੈਸੇ ਤਰੈ ਅਥਾਹਾ, ਜਾ ਕੇ ਅੰਤਰ ਬਸੈ ਪ੍ਰਭਿਆਪ, ਨਾਨਕ ਤੇ ਜਨ ਸਹਿ ਸਮਾਤ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੁੜ ਨਿਭਾਵੈ। ਕਾਹਾਂ ਬੁਝਾਰਤ ਬੂਝੈ ਡੋਰਾਓ, ਨਿਸਕਈਆ ਤੋ ਸਮਝੈ ਭੋਰਾਓ, ਕਾਹਾਂ ਬੇਸਨ ਪਤ ਪਾਵੈ ਗੁੰਗ, ਯਤਨ ਕਰੈ ਤੋ ਭੀਸਰ ਭੰਗ, ਕਹਿ ਪਿੰਗਲ ਪਰਬਤ ਪਰ ਭਵਡ, ਨਹੀਂ ਹੋਥ ਊਹਾ ਉਸ ਗਵਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਏ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋਆ ਬੈਨਾ ਚੀਤ, ਜੋ ਬੈਰਾਈ ਤਾ ਸੁਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਬਸਾਏ, ਅੰਧ ਕੇਲ ਮਾਇਆ ਰੰਗ ਰਸਾਏ, ਦ੍ਰਿੜਕਰ ਮਾਨੈ ਮਨਹਿ ਪ੍ਰਤੀਤ। ਕਾਲ ਨਯਾ ਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੁਭ ਤ੍ਰੋਹ, ਇਹੋ ਜੁਗਤ ਬੇਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਦਾਸ, ਤੂੰ ਮਾਤ ਪਿਤਾ ਹੰਬਾਰਗ ਤੇਰੇ, ਤੁਮਰੀ ਕਿਰਪਾ ਮਹਿ ਸੂ ਕਨੇਰੇ, ਕੋਈ ਨ ਜਾਣਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਇਹ ਜਾਣੀ, ਨਾਨਕ ਦਾਸ ਸਦਾ ਕੁਰਬਾਨੀ ਸਲੋਕ, ਦੇਨ ਹਾਰ ਪ੍ਰਭ ਛੋੜ ਕੈ ਲੱਗ ਹੈ ਆਨ ਸਵਾਏ, ਨਾਨਕ ਕਹੂ ਨਾ ਸੀਜਈ ਬਿਰਨਾਵੈ ਪਾਤ ਜਾਇ ਅਸਪਦੀ, ਦਸ ਵਸਤੂ ਲੇ ਪਾਛੈ ਪਾਵੈ, ਇੱਕ ਵਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ ਦਸ ਭੀ ਹਿਰ ਲੇ, ਤੋ ਮੂੜਾ ਕਹੋ ਕਹ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰ, ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖਤਾ ਹੂ ਮਨ ਮਿੱਠਾ।
ਸਰਬ ਸੁਖ ਤਾਹੂ ਮਨ ਮੁਠਾਉ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗੰਤ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅੰਧ ਉਲਾਸ, ਆਪਣੀ ਮਾਨ ਬਾਹਰ ਕਛ ਲਹਿ, ਆਪਣੀ ਮਾਨ ਬਾਹਰ ਕਛ ਬਾਹਰ ਸਾਹੁ ਲੈ, ਅਗਿਆਨੀ ਮਨ ਰੋਸ ਕਰੇ, ਆਪਣੀ ਭਰਤੀ ਤੇ ਆਪ ਹੀ ਖੋਵੈ, ਬਹੁਤ ਉਸਕਾ ਵਿਸ਼ਵਾਸ ਨ ਹੋਵੈ, ਜਿਸਕੀ ਪਸਤ ਸੇ ਆਗੈ ਰਾਖੈ, ਪ੍ਰਭ ਕੀ ਆਗੈ ਮਾਨੈ ਮਾਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤੋ, ਬਿਰ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਰ, ਲਾਪਟ ਰਹੇ ਉਹ ਤਹ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹੇ, ਤਾਕੋ ਹਾਥ ਨ ਆਵਤ ਕੇਹੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆਂ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸ ਬਸਤਾਉ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾਉ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗਮਾਨ, ਅਸਤਰ ਭਗਤ ਸਾਧ ਕੀ ਸਰਣ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਣ ਹੈ, ਮਿਥਿਆ ਹਸਤ ਪਰ ਦਰਪ ਕੋਹ ਹੈ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਬਿਰਤੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੁੱਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭਕਾਮ, ਜੋ ਕਿਰਪਨ ਕੇ ਨਰਾਰਥ ਦਾਮ, ਧਨ ਤਨ ਤੇ ਜਨ ਜਿਹ ਘਟ ਬਸਿਓ ਹਰਨਾਓ, ਨਾਨਕ ਤਾ ਕਹਿ ਬਲ ਬਲ ਜਾਓ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਪ੍ਰੀਤ ਮੁਖ ਗੁਣ ਲਾਭਤ, ਜਾਣਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇਸ਼ ਆਪ ਨ ਕਰਾਏ, ਆਵਤ ਜਾਵਤ ਜਨ ਮੈਂ ਮਰਾਂ, ਜਿਸਕੇ ਅੰਤਰ ਵਸੈ ਨੰਕਾਰ, ਤਿਸਕੀ ਸੀਖ ਤਰਾਏ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨਜਨ ਚਰਨ ਪ੍ਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸੁਖ ਜਾਨੈ, ਆਪਣਾ ਕੀਆ ਆਪੈ ਮਾਨੈ, ਆਪੈ ਆਪ ਆਪ ਕਰ ਤੁਨ ਬੇਰਾ, ਕਿਸੈ ਦੂਰ ਜਨਾਬਤ ਕਿਸੈ ਬੁਝਾਵਤ ਨੇਰਾ, ਪਾਪ ਸਿਆਣ ਸਗਲ ਤੇ ਰਹਿਤ, ਸਭ ਕੁਛ ਜਾਨੈ ਆਤਮ ਕੀ, ਸਭ ਕਾ ਜਾਨੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਸੁਨੰਤਰ ਰਹਿ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਰਉ ਕਉ, ਕਾਮ ਕ੍ਰੋਧ ਅਰ ਲੋ ਮੋਹੁ, ਬਿਨ ਸਜਾਏ ਅਹਮੇ ਬਹੁ, ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਭੈ, ਤਿਸ ਕੋ ਸਿਮਰਤ ਪਰਮ ਗਤ ਪਾਵੈ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਇ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਚਦਾਉ, ਆਠ ਪੈਰ ਸਿਮਰੋ ਤਿਸ ਰਚਦਾਉ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਗ ਕਾ ਤਵਲ ਨਿਭਾਵੈ, ਜੇ ਪ੍ਰਸਾਦ ਸੁਖ ਸਹਿ ਸਵੀਜੈ, ਮਨ ਆਠ ਪੈਰਤਾ ਕਾ ਜਸ ਕਾ ਬੀਜੈ, ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਕਤਾ ਕੋ ਜਸ ਰਸਨ ਬਖਾਨੈ, ਇਹ ਪ੍ਰਸਾਦ ਤੇਰੋ ਰਹਿਤਾ ਧਰਮਉ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮਉ, ਪ੍ਰਭ ਜੀ ਜਬ ਦਰਗਹਿ ਮਾਨ ਪਾਵੈ, ਨਾਨਕ ਪਾਸੇ ਤੀ ਘਰ ਜਾ ਬਹਿ, ਜੇ ਪ੍ਰਸਾਦ ਆਰੋ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ, ਜਿਹ ਪ੍ਰਸਾਦ ਤੇਰਾ ਓਲਾ ਰਹਿਤੋ, ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾ ਕਹਿ, ਜੇ ਪ੍ਰਸਾਦ ਕੋ ਨਾ ਪਹੁੰਚੈ, ਮਨ ਸਾਸਾ ਸਿਮਰੋ ਪ੍ਰਭੂਚੇ, ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾਂ ਕੀ ਭਗਤ ਕਰੇਹੇ, ਜੇ ਪ੍ਰਸਾਦ ਆ ਭੂਖਨ ਪਹਿਰੀ ਜਾਏ, ਮਨ ਤਿਸ ਸਿਮਰਤ ਕਿਉਂ ਅਰਸ ਕੀ ਜੈ, ਜੇ ਪ੍ਰਸਾਦ ਅਸਭ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਭੂ ਨ ਵਿਸਾਰੀ, ਜੇ ਪ੍ਰਸਾਦ ਬਾਗ ਮਿਲਕ ਧਰਾਉ, ਰਾਗ ਪਰੋਏ ਪ੍ਰਭ ਆਪਣੇ ਬਣਾਉ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠ ਸਤ ਸੈ ਧਿਆਈ, ਤਿਸੈ ਧਿਆਏ ਜੋ ਏਕ ਲਖੈ, ਈਹਾ ਊਹਾ ਨਾਨਕ ਤੇਰੀ ਰੱਖੈ,
ਜੇ ਪ੍ਰਸਾਦ ਕਰਹਿ ਪੁੰਨ ਬੋਧਾਨੂ ਮਨ ਆਠ ਪੈਰ ਕਰਤ ਸਖਾ ਧਿਆਨੂ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪਉ ਸੋ ਪ੍ਰਭ ਸਿਮਰੋ ਸਦਾ ਅਨੂਪਉ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨਹਿ ਕਰਨਾਦ ਜੇ ਪ੍ਰਸਾਦ ਸੁਨਹਿ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲੇ ਹੈ ਅੰਮ੍ਰਿਤ ਰਸਨਾਉ ਜੇ ਪ੍ਰਸਾਦ ਸੁਖ ਸਹਿਜੇ ਬਚਨਾਉ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੈ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਬਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰੂ ਤਿਸ ਪ੍ਰਭ ਕੋ ਮੂਲ ਨਾ ਮਨੋ ਮਸਾਰੂ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉਰਾ ਚੋ ਜੇ ਪ੍ਰਸਾਦ ਸਭ ਕੀ ਗਤ ਹੋਏ

ਪ੍ਰਭ ਸੁਖ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਮਨ ਧਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂੰ ਲਿਆਓ, ਜਿਤ ਜਿਤ ਲਭ ਹੋ ਤਿਤ ਲਗ ਹੈ ਹਰਨਾਥੋ, ਨਾਨਕ ਇਨਕ ਕਛੂ ਨ ਹਾਥੋ। ਸਰੋਗ

ਨੂੰ ਸਤਿਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਫਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਚ ਘਾਲ ਦਰਸ਼ਨ ਭੇਟ ਤਹੋਤ ਨਿਹਾਲ ਸਾਧਕ ਸੰਗ ਕਲੋ ਕਤ ਹਰਾਏ ਸਾਧਕ ਸੰਗ ਨਰਕ ਪਰ ਹਰਾਏ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਿਦ ਬਸੈ ਨਾਨਕ ਉਦਰੈ ਸਾਧ ਸੁਣ ਰਸੈ ਸਾਧਕ ਸੰਗ ਸੁਣੋ ਹਰ ਨਾਵੋ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਰੈ ਸਾਧਕ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘੜ ਘੜ ਦੀਠਾ ਸਾਧ ਸੰਗ ਪਹੇ ਆਗਿਆਕਾਰੀ ਸਾਧ ਸੰਗ ਗਤ ਪਹੀ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨ ਜਾਣਾ ਹੈ ਜੇਤਾ ਸੁਣਾ ਹੈ ਤੇਤਾ ਬਖਿਆਨਾ ਹੈ ਸਾਧ ਕੀ ਉਪਮਾ ਤਿਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਊਚ ਤੇ ਉੱਚੀ ਸਾਧਕ ਸੋਭਾ ਮੂਚ ਤੇ ਮੂਚੀ ਸਾਧਕ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਦ ਨ ਭਾਈ ਸਲੋਕ

ਉਪਦੇਸ਼ ਨਾਨਕ ਉਸ ਪੰਡਤ ਕਹੋ ਸਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ ਨਉ, ਚਹੁ ਵਰਣਾ ਮਹਿ ਜਪੈ ਕੋ ਨਾਮ, ਜੋ ਜੋ ਜਪੈ ਤਿਸਕੀ ਗਤ ਹੋਏ, ਸਾਧਸੰਗ ਪਾਵੈ ਜਿਨ ਕੋਇ। ਕਰ ਕਿਰਪਾ ਅੰਤਰ ਉਰਥਾਰੈ, ਪਾਸ ਪ੍ਰੇਦ ਮੁਗਧ ਪਾਤਰ ਕੋ ਤਾਰੈ, ਸਰਬ ਰੋਗਾਂ ਔਕਤ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸਨਤ ਜੀ ਆਇਆ ਦਾਸ, ਸੁਤੰਤਰ ਭਾਈ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਦਰ ਗੈ ਪਰਵਾਰ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋ ਜੀ ਪਰੈ, ਸਗਲ ਸਗਲ ਸੰਗ ਆਤਮੋ ਦਾਸ ਐਸੀ ਜੁਗਤ, ਨਾਨਕ ਰਾਮਦਾਸ ਪ੍ਰਭ ਕੀ ਆ ਗਏ, ਆਤਮ ਹਿਤਾ ਵੈ ਜੀਵਨ ਮੁਖ ਸੋ ਕਹਾ ਵੈ, ਤੈਸਾ ਹਰ ਤੈਸਾ ਉਸ ਰੋਗ, ਸੁਧਾ ਨੰਦ ਤਿਹ ਨਹੀਂ ਬਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅਮਰ ਤੈਸੀ ਬਿਕਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿੰਡਾਉ, ਆਪੇ ਕਰਨ ਕਰਾਵਣ ਜੋਗ, ਪ੍ਰਭਾਵੈ ਸੋਈ ਫੁਨ ਹੋਗ। ਪਸਰਿਓ ਆਪ ਹੋਏ ਅਨਤ ਤਰੰਗ, ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਾ ਦੇਤਾ ਸਭ ਰਗਾਸੁ, ਪਾਰ ਬ੍ਰਹਮ ਕਰਤਾ ਬਿਨਾਸੁ, ਸਦਾਉ ਸਦਾਉ ਸਦਾ ਦਿਆਲੁ, ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ। ਉਸਤਤ ਕਰ ਹੈ ਅਨੇਕ ਜਨ ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਨਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਬਿਹਾਰੀ, ਕਈ ਕੋਟ ਪਹਿ ਤੀਰਥ ਵਾਸੀ, ਕਈ ਕੋਟ ਬਨ ਪ੍ਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਬੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਬ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਪਾਵੈ। ਕਈ ਕੋਟ ਭਏ ਅਗਿਆਨੀ, ਕਈ ਕੋਟ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭਿਗ ਆਤਮਨ ਕੋਰ, ਕਈ ਕੋਟ ਪਰ ਦ੍ਰਿਪ ਕੋ ਫਿਰਹਾਇ, ਕਈ ਕੋਟ ਪਰ ਦੁਖ ਨ ਕਰਹਾਇ, ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰਦੇਸ ਬ੍ਰਹਮਾਹੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾਉ, ਨਾਨਕ ਕਰਤੇ ਕੀ ਜਨ ਕਰਤਾ ਰਚਨਾਉ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਤਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂਮੰਡਲ, ਕਈ ਕੋਟ ਸਸਿਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣਾ ਸੂ ਧਾਰੈ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ, ਕਈ ਕੋਟ ਕੀਏ ਰਤਨ ਸਮੋਦੋ, ਕਈ ਕੋਟ ਨਾਨਾ ਪ੍ਰਕਾਸ਼ ਜੰਤੋ, ਕਈ ਕੋਟ ਕੀਏ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ, ਸਭ ਤੇ ਨੇੜਾ ਸਭ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੰਜੀ ਵੈ ਮਰੈ, ਕਈ ਕੋਟ ਬਹੁ ਜੋਨੀ ਫਰੈ, ਕਈ ਕੋਟ ਬੈਠਤੀ ਖਾਹੇ, ਕਈ ਕੋਟ ਕਾ ਲਹਿ ਥੱਕ ਪਾਹੇ, ਕਈ ਕੋਟ ਕੀਏ ਧਨਵੰਤੋ, ਕਈ ਕੋਟ ਮਾਇਆ ਮਹਿ ਚਿੰਤੋ, ਜੈ ਜੈ ਭਾਣ ਤਹਿ ਤਹਿ ਰਾਕੇ, ਨਾਨਕ ਸਬਦ ਕੀ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸੋ, ਤਿਨ ਕੋ ਮਿਲਿਓ ਪ੍ਰਭ ਅਮਰਾਸੋ, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇਜਨ ਸਦਾ ਧਨ ਧੰਡ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬੈ ਮਰੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਵਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਏਕ ਅੰਕਾਰ, ਕਈ ਕੋਟ ਕੀਨੇ ਬਹੁ ਭਾਤ, ਪ੍ਰਾਪਤ ਹੋਏ ਪ੍ਰਭ ਮਹਿ ਸਮਾਤ, ਤਾ ਕਾ ਅੰਤ ਨਾ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ,
ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰਾ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਤ ਸਤ ਹੀ ਜੀਵੈ ਕਈ ਕੋਟ ਨਾਮ ਗੁਣ ਗਾਵ ਹੈ ਆਤਮ ਰਾਮ ਸੁਖ ਸਾਹ ਸਮਾਵੈ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ ਸਰੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਣੈ ਜੋਗੋ ਜੋਤਿ ਸੁਭਾਵੈ ਸੋਈ ਹੋ ਗਉ ਖਿੰਨ ਬਹਿ ਥਾਪੋ ਥਾਪ ਹਾਰਾ ਆਪਣੇ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਰ ਧਰ ਰਹਾਵੈ ਹੁਕਮੇ ਉਪਜੈ ਹੁਕਮ ਸੰਭਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦਿਖੈ ਆਪਣੀ ਵਡਿਆਈ ਨਾਨਕ ਸਭ ਮੈਂ ਹੈ ਰਹਿਆ ਸਮਾਈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤੁਰਾਵੈ ਪ੍ਰਭਾਵੈ ਬਿਨਸਾਸ ਰਾਖੈ ਪ੍ਰਭਾਵੈ ਤਾਂ ਹਰਗੁਣ ਭਾਖੈ ਪ੍ਰਭਾਵੈ ਤਾਂ ਪਤ ਤੂ ਧਾਰੈ ਆਪ ਕਰੈ ਆਪਣ ਵਿਚਾਰੈ

ਮਾਹੇ ਚਾਰ ਕੋਣ ਪਿਰਿਆ ਵੈ। ਹਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਲੇ। ਕਿਨ ਮੈਂ ਨੀਚ ਕੀਟ ਕੋ ਰਾਜੋ, ਪਾਰ ਬ੍ਰਹਮ ਗਰੀਬ ਨਵਾਜੋ, ਜਾ ਕਾ ਦ੍ਰਿਸ਼ਟ ਕਛੂ ਨ ਆਵੈ। ਤਿਸ ਤਤਕਾਲ ਦਹ ਦਿਰਸ ਦਹ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸੀਸੋ, ਤਾ ਕਾ ਲੇਖਾ ਨਗਰ ਜਗਦੀਸੋ। ਜੀਓ ਪਿੰਡ ਸਭ ਦਸਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆ ਬਣਾਈ, ਨਾਨਕ ਜੀਵਾਂ ਦੇਖ ਬਡਾਈ। ਇਸ ਕਾ ਬਲ ਨਾਹੀ ਇਸ ਹਾਥੋ, ਕਰਨ ਕਰਾਵਨ ਸਰਬ ਕੋ ਨਾਥੋ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਪੁੰਨ ਤਿਓ। ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰਖ ਰੰਗ ਹਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬ ਆਕਾਸ਼ ਪਿਆਲੇ, ਕਬੂ ਬੇਥਾ ਬ੍ਰਹਮ ਵਿਚਾਰ, ਨਾਨਕ ਆ ਮਿਲਾ ਮਨਹਾਰੋ, ਕਬੂ ਨਿਰਤ ਕਰੈ ਬਹੁ ਭਾਤੋ, ਕਬੂ ਸੋਏ ਰਹਿ ਦਿਨ ਰਾਤੋ, ਕਬੂ ਮਹਾ ਕ੍ਰੋਧ ਬਿਕਰਾਲੋ, ਕਬੂ ਸਰਬ ਕੀ ਹੋਤਰ ਵਾਲੋ, ਕਬੂ ਹੋਏ ਬਹਿ ਬੜ ਰਾਜਾ, ਕਬੂ ਫੇ ਖਾਰੀ ਨੀਚ ਕਾ ਸਾਜਾ।

ਮਾਨਵ ਤੂੰ ਨਰਕ ਪਾਤੀ ਹੋ ਵਸਵਾਰ। ਜੋ ਜਾਣੈ ਮੈਂ ਜੋ ਬਨਵੰਤੋ ਸੋ ਹੋਵਤ ਬਿਸਤਾ ਕਾ ਜੰਤੋ। ਆਪਸ ਕੋ ਕਰਮੰਤ ਕਹਾਵੈ ਜਨਮ ਮਰੈ ਬਹੁ ਜੋਨ ਪ੍ਰਮਾਵੈ। ਧਨ ਭੂਮਿਕਾ ਜੋ ਕਰਾ ਗਵਾਨੋ ਸੋ ਮੂਰਖਨ ਦਾ ਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਨਾਨਕ ਇਹੀਆਂ ਮੁਕਤ ਆਗਿਆ ਸੁਖ ਪਾਵੈ। ਧਨਵੰਤਾ ਹੋਈ ਘਰ ਗਰਬਾਵੈ ਤ੍ਰਿਣ ਸਮਾਨ ਕੱਚ ਸੰਗ ਨਾ ਜਾਵੈ। ਬਹੁ ਲਸਕਰ ਮਾਨੁਖ ਉਪਰ ਕਰੇ ਆਸ ਭਲ ਭੀਤਰ ਤਾਕਾ ਹੋਏ ਬਿਨਾਸ਼। ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਇ ਬਸਮੰਤ। ਕਿਸੈ ਨ ਬਦ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟਾਇ ਮਾਨੁ ਸੋ ਜਾ ਨਾਨਕ ਦਰਗਹਿ ਪਰਵਾਨ। ਕੋਟ ਕਰਮ ਕਰੈ ਹੁ ਧਾਰੇ ਸ੍ਰਮ ਪਾਵੈ ਸਗਲੇ ਵਿਸਥਾਰੇ। ਅਣਕ ਤਪੱਸਿਆ ਕਰੇ ਅਹੰਕਾਰੂ ਨਰਕ ਸੁਰਗ ਫਿਰ ਪਿਤ ਅਵਤਾਰੂ। ਅਣਕ ਯਤਨ ਕਰ ਆਤਮ ਨਹੀਂ ਦਰਗੈ ਹਰ ਦਰਗੈ ਕੋ ਕੈਸੀ ਗਵੈ। ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਿਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਈ।

ਸਜਾਈ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੁਟੈ ਸਹਿਸ ਖਟੇ ਲੱਖ ਕੋਟ ਧਾਵੈ ਤ੍ਰਿਪਤ ਨਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖੇ ਅੰਕੇ ਕਰੈ ਨਹ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਤੇ ਸਭ ਕਾਜੈ ਨਾ ਬਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨ ਹਰ ਇਸ ਕੈ ਹਾਥ ਕਹਾ ਵਿਚਾਰੋ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਜੋ ਕਿਛ ਕੀਨੋ

ਮਾਇ ਆਪ ਉਪਦੇਸ਼ ਸਮਝਾਇ ਆਪ ਆਪੇ ਰਚਿਆ ਸਭ ਕਾ ਸਾਥੋ ਆਪ ਕੀਨੂ ਆਪਨੂ ਵਿਸਥਾਰੋ ਸਭ ਕਛ ਉਸ ਕਾ ਉਹ ਕਰਣ ਹਾਰ ਉਸਤੇ ਭਿੰਨ ਕਾ ਹੋ ਕਿਛੋਏ ਥਾਨ ਥਨੰਤਰ ਏਕੈ ਸੋਏ।

ਪ੍ਰਸਾਦ ਕਿੰਨਾ ਵਖਿਆ ਨਹੀਂ। ਸੱਚ ਸੱਚ ਸੱਚ ਸਭ ਕੀ ਨਾਉ, ਕੋਟ ਮਧ ਹੈ ਕਿੰਨਾ ਬਿਰਲਾ ਚੀ ਨਾਉ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਨ ਬਖਿਆਣੀ।